ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਉਂਦੇ ਹਰ ਬੁਝਣ ਨਾਹੀ ਹਾਰਿਆ ਕਰ ਫੁਰਮਾਇਸ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ।

ਸਤਿਗੁਰ ਵੱਡਾ ਕਰ ਸਲਾਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮਿਲੇ ਤਾ ਨਦਰੀ ਆਈਆਂ ਜਾ ਤਿਸ ਭਾਣਾ ਤਾ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚ ਮਾਰ ਕੱਢੀਆਂ।

0: ਕਿਸੇ ਲੱਗਾ ਦੋਖ
1: ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਨੂੰ ਪੰਜਵਾ ਪਾਇਆ ਕਿਰਤ ਤਹੁਆ ਪਾਕ ਵਿੱਚ ਪਾਪੀ ਸੌਤਨ ਗੱਡਿਆ ਤੁੱਕਾ ਪਈਆਂ ਤਿੱਤ ਜਿਤ ਮੁੱਕ ਨਾ ਉਚਰੈ ਬਿਰਣਾ।

0: ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਆਓ ਹੁਣ ਸਮਾਤ ਫਰਮਾਨੇ ਆ ਸੂਫੀਆਨਾ ਕਲਾਮ, ਬਸ ਕੁਛ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ।
1: ਨੇਬਰਹੁੱਡ ਸਰਵਿਸ ਦੀ ਪੰਜਾਬੀ ਸੇਵਾ ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪੇਸ਼ ਕਰ ਰਹੇ ਹਾਂ ਸੂਫੀਆਨਾ ਕਲਾਮ। ਹੈ ਖੁਦਾ ਸ਼ੀਸ਼ਾ ਸਾਫ ਕੀਤਾ ਤਾਂ ਮੈਂ ਨਜ਼ਰ ਆਇਆ, ਤੇ ਜਦ ਮੈਂ ਨੂੰ ਸਾਫ ਕੀਤਾ ਤਾਂ ਤੂੰ ਨਜ਼ਰ ਆਇਆ। ਚੱਲ ਬੰਦਿਆ, ਮੈਂ ਨੂੰ ਸਾਫ ਕਰਕੇ ਉਸ ਅੱਲਾ ਸੋਹਣੇ ਦੇ ਲੜ ਲੱਗੀਏ। ਆਓ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਸਾਇਦਾ ਬੇਗਮ ਦੇ ਗਾਏ ਇਸ ਸੂਫੀਆਨਾ ਕਲਾਮ ਦੇ ਨਾਲ, ਕਦੀ ਆ ਮਿਲ ਬਿਰਹੋਂ ਸਤਾਈ ਨੂੰ।

ਕਦੀ ਆਮਿਲ ਬਿਰਹੋ ਸਤਾਈ ਨੂੰ ਹੁਣੇ ਤੁਸੀਂ ਸਾਇਦਾ ਬੇਗਮ ਦੀ ਆਵਾਜ਼ ਵਿੱਚ ਇਹ ਸੂਫੀਆਨਾ ਕਲਾਮ ਸੁਣਿਆ। ਪਾਣੀ ਵਾਂਗ ਜਿਉ ਨਹੀਂ ਜਿੰਦੇ, ਪਾਣੀ ਵਾਂਗ ਵਿਹਾ, ਡਿੱਗਣ ਵੇਲੇ ਝਰਨਾ ਬਣਦਾ, ਤੁਰਨ ਵੇਲੇ ਦਰਿਆ। ਤੇ ਸਭਨ ਆਹੋ ਸੁਣੀਏ ਦਿਲ ਬਹਾਰ ਦੀ ਆਵਾਜ਼ ਵਿੱਚ ਇਹ ਸੂਫੀਆਨਾ ਕਲਾਮ। ਕੁੱਲੀ ਰਾਹ ਵਿੱਚ ਪਾਈ ਅਸਾਂ ਤੇਰੇ

ਝੋਕ ਰਾਂਝਣ ਦੀ ਜਾਣਾ ਨਾਲ ਮੇਰੇ ਕੋਈ ਚੱਲੇ। ਆਬਿਦਾ ਪ੍ਰਵੀਨ ਦੇ ਗਾਏ ਇਸ ਸੁਫੀਆਨਾ ਕਲਾਮ ਦੇ ਨਾਲ ਹੀ ਨੇਬਰਹੁੱਡ ਸਰਵਿਸ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਇੱਥੇ ਖਤਮ ਹੁੰਦੀ ਹੈ।

0: ਨੈਸ਼ਨਲ ਟੈਸਟਿੰਗ ਏਜੰਸੀ ਨੇ ਅੰਡਰ ਗ੍ਰੈਜੁਏਟ ਮੈਡੀਕਲ ਸਿੱਖਿਆ ਵਿਚ ਦਾਖਲੇ ਲਈ ਇਸ ਮਹੀਨੇ ਦੀ 3 ਤਰੀਕ ਨੂੰ ਹੋਈ ਨੀਟ ਯੂਜੀ 2024 ਪ੍ਰੀਖਿਆ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਐਨਟੀਏ ਨੇ ਦਸਿਆ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤ ਵਿਚ ਅਤੇ ਰਾਸ਼ਟਰੀ ਪ੍ਰੀਖਿਆ ਪ੍ਰਣਾਲੀ ਦੇ ਭਰੋਸੇ ਨੂੰ ਮਾਨਤਾ ਦਿੰਦੇ ਹੋਏ ਲਿਆ ਗਿਆ ਹੈ। ਏਜੰਸੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਪੇਪਰ ਲੀਕ ਦੇ ਇਲਜ਼ਾਮਾਂ ਦੀ ਵਿਆਪਕ ਜਾਂਚ ਲਈ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੂੰ ਭੇਜਣ ਦਾ ਫੈਸਲਾ ਕੀਤਾ ਹੈ। ਏਜੰਸੀ ਨੇ ਵੀ ਕਿਹਾ ਕਿ ਬਿਊਰੋ ਨੂੰ ਪੂਰਾ ਸਹਿਯੋਗ ਦੇਵੇਗੀ ਅਤੇ ਜਾਂਚ ਲਈ ਲੋੜੀਂਦੀ ਸਾਰੀ ਸਮੱਗਰੀ ਰਿਕਾਰਡ ਤੇ ਸਹਾਇਤਾ ਪ੍ਰਦਾਨ ਕਰੇਗੀ। ਐਨਟੀਏ ਨੇ ਕਿਹਾ ਕਿ ਇਹ ਫੈਸਲਾ ਕੇਂਦਰੀ ਏਜੰਸੀਆਂ ਦੇ ਨਾਲ ਨਾਲ ਐਨਟੀਏ ਵੱਲੋਂ ਜਾਂਚ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਲਿਆ ਗਿਆ ਹੈ। ਐਨਟੀਏ ਨੇ ਕਿਹਾ ਕਿ ਪ੍ਰੀਖਿਆ ਲਈ ਨਵੀਂ ਤਰੀਕ ਵੱਖਰੇ ਤੌਰ ਤੇ ਨੋਟੀਫਾਈ ਕੀਤੀ ਜਾਏਗੀ। ਰਜਿਸਟ੍ਰੇਸ਼ਨ ਦੇ ਵੇਰਵੇ, ਉਮੀਦਵਾਰਾਂ ਦੀ ਜਾਣਕਾਰੀ ਅਤੇ ਮਈ 2026 ਲਈ ਚੁਣਿਆ ਗਿਆ ਪ੍ਰੀਖਿਆ ਕੇਂਦਰ ਬਦਲਿਆ ਨਹੀਂ ਜਾਏਗਾ ਅਤੇ ਦੁਬਾਰਾ ਪ੍ਰੀਖਿਆ ਲਈ ਵਰਤਿਆ ਜਾਏਗਾ। ਏਜੰਸੀ ਨੇ ਵੀ ਕਿਹਾ ਕਿ ਦੁਬਾਰਾ ਪ੍ਰੀਖਿਆ ਲਈ ਮੁੜ ਰਜਿਸਟਰ ਕਰਨ ਦੀ ਕੋਈ ਲੋੜ ਨਹੀਂ ਹੋਏਗੀ ਅਤੇ ਕੋਈ ਵਾਧੂ ਪ੍ਰੀਖਿਆ ਫੀਸ ਨਹੀਂ ਲਈ ਜਾਏਗੀ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਿਮੰਤ ਬਿਸਵ ਸਰਮਾ ਨੇ ਅੱਜ ਲਗਾਤਾਰ ਦੂਜੇ ਕਾਰਜਕਾਲ ਲਈ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰਿਆ ਨੇ ਗੁਹਾਟੀ ਦੇ ਖਾਨ ਬਾਰਾ ਵਿਚ ਵੈਟਨਰੀ ਕਾਲਜ ਦੇ ਮੈਦਾਨ ਵਿਚ ਕਰਾਏ ਗਏ ਇਕ ਸਮਾਰੋਹ ਵਿਚ ਡਾ ਸਰਮਾ ਨੂੰ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਡਾ ਸਰਮਾ ਦੇ ਨਾਲ ਚਾਰ ਵਿਧਾਇਕਾਂ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਇਨ੍ਹਾਂ ਵਿਚ ਭਾਜਪਾ ਤੋਂ ਰਾਮੇਸ਼ਵਰ ਤੇਲੀ ਤੇ ਅਜੰਤਾ ਨਿਯੋਗ, ਅਸਾਮ ਗਣ ਪਰਿਸ਼ਦ ਤੋਂ ਅਤੁਲ ਬੋਰਾ ਤੇ ਬੋਡੋਲੈਂਡ ਪੀਪਲਸ ਫਰੰਟ ਤੋਂ ਚਰਨ ਬੋਰੋ ਸ਼ਾਮਲ ਸਨ। ਇਸ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਈ ਕੇਂਦਰੀ ਮੰਤਰੀ ਅਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਰਾਸ਼ਟਰੀ ਲੋਕਤੰਤਰੀ ਗੜਚੋਲ ਐਨਡੀਏ 126 ਮੈਂਬਰੀ ਵਿਧਾਨ ਸਭਾ ਵਿਚ 102 ਸੀਟਾਂ ਪ੍ਰਾਪਤ ਕਰਕੇ ਅਸਾਮ ਵਿਧਾਨ ਸਭਾ ਵਿਚ ਲਗਾਤਾਰ ਤੀਜੀ ਵਾਰ ਸੱਤਾ ਵਿਚ ਆਇਆ। ਭਾਰਤੀ ਜਨਤਾ ਪਾਰਟੀ 82 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ, ਜਦੋਂ ਕਿ ਇਸ ਦੇ ਸਹਿਯੋਗੀ ਅਸਾਮ ਗਣ ਪਰਿਸ਼ਦ ਅਤੇ ਬੋਡੋਲੈਂਡ ਪੀਪਲਸ ਫਰੰਟ ਨੇ 10-10 ਸੀਟਾਂ ਜਿੱਤੀਆਂ। ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ ਚੰਦਰਨਾਥ ਰਥ ਦੇ ਕਤਲ ਦੀ ਜਾਂਚ ਆਪਣੇ ਹੱਥਾਂ ਵਿਚ ਲੈ ਲਈ ਏ। ਏਜੰਸੀ ਨੇ ਰਾਜ ਪੁਲਿਸ ਦੀ ਸਿਫਾਰਿਸ਼ ਤੋਂ ਬਾਅਦ ਅੱਜ ਅਧਿਕਾਰਿਕ ਤੌਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸੀਬੀਆਈ ਨੇ ਇਕ ਬਿਆਨ ਵਿਚ ਕਿਹਾ ਕਿ ਕੋਲਕਾਤਾ ਜ਼ੋਨ ਦੇ ਜੁਆਇੰਟ ਡਾਇਰੈਕਟਰ ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਜਾਏਗੀ। ਰਾਜ ਪੁਲਿਸ ਏਜੰਸੀ ਨੂੰ ਕੇਸ ਡਾਇਰੀ ਸੌਂਪਣ ਦੀ ਤਿਆਰੀ ਕਰ ਰਹੀ ਏ। ਸੀਬੀਆਈ ਦੀ ਇਕ ਟੀਮ ਅੱਜ ਅਪਰਾਧ ਸਥਾਨ ਦਾ ਮੁਆਇਨਾ ਕਰਨ ਲਈ ਮੱਧਗ੍ਰਾਮ ਪੁਲਿਸ ਸਟੇਸ਼ਨ ਦਾ ਦੌਰਾ ਕਰ ਸਕਦੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੀ ਅਗਵਾਈ ਹੇਠ ਰਾਜ ਕੈਬਨਿਟ ਦੀ ਪਹਿਲੀ ਮੀਟਿੰਗ ਵਿਚ ਲਏ ਗਏ ਫੈਸਲਿਆਂ ਦੀ ਸ਼ਲਾਘਾ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਲੋਕਾਂ ਦੀ ਭਲਾਈ ਸਭ ਤੋਂ ਵੱਡੀ ਤਰਜੀਹ ਏ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਡਬਲ ਇੰਜਨ ਸਰਕਾਰ ਪ੍ਰਮੁੱਖ ਕੇਂਦਰੀ ਯੋਜਨਾਵਾਂ ਤੱਕ ਨਿਰਵਿਘਨ ਪਹੁੰਚ ਯਕੀਨੀ ਬਣਾਏਗੀ। ਕੱਲ ਰਾਜ ਕੈਬਨਿਟ ਦੀ ਮੀਟਿੰਗ ਵਿਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਇਨ੍ਹਾਂ ਵਿਚ 45 ਦਿਨਾਂ ਦੇ ਅੰਦਰ ਬੰਗਲਾਦੇਸ਼ ਸਰਹੱਦ ਤੇ ਵਾੜ ਲਾਉਣ ਲਈ ਸੀਮਾ ਸੁਰੱਖਿਆ ਬਲ BSF ਨੂੰ ਜ਼ਮੀਨ ਤਬਦੀਲ ਕਰਨਾ ਸ਼ਾਮਲ ਸੀ। ਰਾਜ ਸਰਕਾਰ ਨੇ ਕੇਂਦਰ ਸਰਕਾਰ ਦੀ ਪ੍ਰਮੁੱਖ ਸਿਹਤ ਯੋਜਨਾ ਆਯੁਸ਼ਮਾਨ ਭਾਰਤ ਤੇ ਕੇਂਦਰ ਸਰਕਾਰ ਦੀਆਂ ਹੋਰ ਪਹਿਲਕਦਮੀਆਂ ਨੂੰ ਰਾਜ ਵਿਚ ਲਾਗੂ ਕਰਨ ਦਾ ਵੀ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਵਿਦੇਸ਼ੀ ਸਿੱਕੇ ਦੀ ਬਚਤ ਕਰਨ ਲਈ ਲੋਕਾਂ ਨੂੰ ਈਂਧਨ ਬਚਾਉਣ ਤੇ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਏ। ਕੱਲ ਗੁਜਰਾਤ ਦੇ ਵਡੋਦਰਾ ਵਿਖੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਪੈਟਰੋਲ ਤੇ ਡੀਜ਼ਲ ਦੀ ਖਪਤ ਘਟਾਉਣ ਅਤੇ ਘਰ ਤੋਂ ਕੰਮ ਕਰਨ, ਆਨਲਾਈਨ ਕਲਾਸਾਂ ਅਤੇ ਵਰਚੁਅਲ ਮੀਟਿੰਗ ਵਰਗੇ ਕੋਵਿਡ ਯੁੱਗ ਦੇ ਉਪਾਵਾਂ ਨੂੰ ਅਪਣਾਉਣ ਦੀ ਆਪਣੀ ਅਪੀਲ ਨੂੰ ਦੁਹਰਾਇਆ।
1: पेट्रोल डीजल का उपयोग कम करें, इलेक्ट्रिक बस और पब्लिक ट्रांसपोर्ट का अधिक इस्तेमाल करें, कार पुलिंग को बढ़ावा दें। ये जरूरी है कि सरकारी और प्राइवेट दोनों ही दफ्तरों में वर्क फ्रॉम होम को प्राथमिकता दी जाए। मैं कुछ स्कूलों से भी आग्रह करूंगा कि कुछ समय के लिए ऑनलाइन क्लासेज की व्यवस्था पर काम करें। मैं आप सबसे आग्रह करूंगा कि जब तक हालात सामान्य न हो, हम सोने की खरीद को टाले।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@TIRRNews ਜਲੰਧਰ, ਸਾਡਾ ਫੇਸਬੁੱਕ ਪੇਜ ਏ RNA-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। आज अंतरराष्ट्रीय नर्स दिवस है। ये दिन आधुनिक नर्सिंग के संस्थापक फ्लोरेंस नाइटिंगल के जन्म दिन की याद विच मनाया जाता है। इस साल का विषय साडियां नर्सां साडा भविख। ए दिन दुनिया भर विच नर्सिंग पेशेवर लई बेहतर सहायता सुरक्षा अते वसीलियां दी जरूरत नूं उजागर करदा है। ए मरीजां दी देखभाल भाईचारक सेहत अते आर्थिक विकास विच नर्सां दी महत्वपूर्ण भूमिका नूं मानता दिंदा है। राष्ट्रपति द्रौपदी मुर्मू ने अज राष्ट्रपति भवन विखे समारोह विच 15 नर्सिंग पेशेवरां नूं साल 2026 लई राष्ट्रीय फ्लोरेंस नाइटिंगल अवार्ड प्रदान कीते। ए अवार्ड नर्सिंग दे खेतर विच उनां दे शानदार योगदान लई प्रदान कीते गए। ए अवार्ड रजिस्टर्ड नर्सां मिडवाइफ्स सहायक नर्स मिडवाइफ्स अते औरत सेहत विजिटर्स नूं प्रदान कीते गए। हरेक अवार्ड विच इक प्रमाण पत्र 1,00,000 रूपये दा नकद इनाम अते इक तमगा शामिल है। सेहत ते परिवार भलाई मंत्री जगत प्रकाश नड्डा, सेहत राज मंत्री प्रताप राव जाधव ते होर पतवंती इस मौके मौजूद सन। राष्ट्रीय फ्लोरेंस नाइटिंगल अवार्ड 1973 विच सेहत ते परिवार भलाई मंत्रालय वल्लों कायम कीते गए सन। अंतरराष्ट्रीय नर्स दिवस के मौके ते अज गृह मंत्री अमित शाह ते सेहत ते परिवार भलाई मंत्री जगत प्रकाश नड्डा ने नर्सां नूं देश दी सेहत संभाल प्रणाली दी रीढ़ अते उम्मीद दा थम दस्या है। केंद्रीय जांच ब्यूरो सीबीआई ने लखा रूपये के कथित रिश्वतखोरी के संबंध में बीती देर रात मोहाली स्थित पंजाब विजिलेंस ब्यूरो के दफ्तर से छापा मारिया। ए छापा चंडीगढ़ स्थित सीबीआई टीम ने भ्रष्टाचार रोकथाम कानून नाल संबंधित एक मामले में मारिया है। इस संबंध विच पंजाब दे मुकतसर जिले दे मलोट कस्बे विच इक घर ते वी छापा मारिया गया। हालांकि जांच एजेंसी ने अजे तक कोई अधिकारित बयान जारी नहीं कीता है, पर हल्के मुताबिक सीबीआई ने कुछ व्यक्तियों नूं गिरफ्तार कीता है। जांच अजे भी जारी है। इस दौरान साडे जलंधर वाले पत्रकार ने अधिकारित हल्कियां दे हवाले नाल खबर दित्ती है कि पंजाब विजिलेंस ब्यूरो ने पुष्टि कीती है कि सीबीआई ने एक व्यक्ति नूं फड़ लिया ते जांच जारी है। ब्यूरो ने कहा कि जेकर ब्यूरो विचों किसी दा नां आंदा है तां असीं सीबीआई नाल पूरा सहयोग करांगे अते कानून नूं अपना काम करन देवांगे। महान जरनैल बाबा बंदा सिंह बहादुर वल्लों अज दे दिन 1710 विच सरहंद फतेह करन दी याद विच सरहंद फतेह मार्च मोहाली दे पिंड चप्पड़चिड़ी तों रवाना होया। इस तों पहला चप्पड़चिड़ी स्थित गुरुद्वारा श्री फतेह रंग साहिब विच अखंड पाठ साहिब दे भोग पा के अरदास कीती गई। इस मौके ढाडी जत्थियां ने वारा गा के बाबा बंदा सिंह बहादुर दी फतेह गाथा सुनाई। इस दौरान श्री अकाल तख्त साहिब दे कार्यकारी जथेदार कुलदीप सिंह गड़का, श्रोमणी गुरुद्वारा प्रबंध ते नुमाइंदे ते होर शख्सियता मौजूद सन। गृह मंत्री अमित शाह ने महान सिख योधे बाबा बंदा सिंह बहादुर जी दे सरहंद फतेह दिवस ते देशवासियों नूं शुभकामनावां दित्तियां ने। एक सोशल मीडिया पोस्ट में श्री शाह ने कहा कि बाबा बंदा सिंह बहादुर जी ने बेइंसाफी विरुद्ध संघर्ष की अगवाई की थी, मुगलों को हराया ते स्वयंमान हिम्मत ते धर्म की रक्षा का संदेश दिता। पंजाब के मुख्यमंत्री पवन सिंह मान ने भी सरहंद फतेह दिवस ते एक सोशल मीडिया पोस्ट राही महान सिख जरनैल बाबा बंदा सिंह बहादुर जी अते समूह शहीदां नूं नमन कीता है। आईपीएल क्रिकेट विच अज गुजरात टाइटन्स का मुकाबला अहमदाबाद विच सनराइजर्स हैदराबाद नाल होएगा। ए मैच भारतीय समय अनुसार शामी 7:30 बजे शुरू होएगा। आखिर विच बुलेटिन दियां खास खबरां इक बार फिर। पेपर लीक होण दे इल्जामां कारण नीट अंडर ग्रेजुएट प्रीख्या रद्द, सीबीआई जांच दे हुक्म दित्ते गए। भारतीय जनता पार्टी दे सीनियर नेता हेमंत बिस्व शर्मा ने अज लगातार दूजे कार्यकाल लई इल्जाम दे मुख्यमंत्री वजों सहु चुकी। अज अंतरराष्ट्रीय नर्स दिवस है। राष्ट्रपति द्रौपदी मुर्मू ने 15 नर्सिंग पेशेवरां नूं साल 2026 लई राष्ट्रीय फ्लोरेंस नाइटिंगल अवार्ड प्रदान कीते। सीबीआई वल्लों लखां रूपये के कथित रिश्वतखोरी मामले विच बीती देर रात पंजाब च मोहाली स्थित पंजाब विजिलेंस ब्यूरो के दफ्तर से छापेमारी। इस दे नाल ही साडा ए बुलेटिन खत्म हुंदा है। साडा अगला प्रादेशिक बुलेटिन शाम 6:20 ते होएगा। नमस्कार।
2: आदाब, ये आकाशवाणी है, खबरों के साथ मैं कलीम अहमद। जनाब हेमंत बिस्वा शर्मा ने लगातार दूसरी मियाद के लिए आसाम के वजीर आला के तौर पर हलफ ले लिया है। नीट अंडर ग्रेजुएट इम्तिहान पेपर लीक हो जाने के इल्जाम के सबब मंसूख कर दिया गया है। सीबीआई से तहकीकात कराए जाने का हुक्म दिया गया है। सीबीआई ने मगरबी बंगाल के वजीर आला सुवेंदु अधिकारी के मुआविन चंद्रनाथ रथ के कत्ल की तहकीकात अपने हाथ में ले ली है। صدر جمہوریہ دروپدی مرمو نے 15 نرسوں کو قومی فلورینس نائٹنگل ایوارڈ سے نوازا ہے۔ اور آئی پی ایل کرکٹ میں آج شام احمد آباد میں گجرات ٹائٹنز کا مقابلہ سن رائزرز حیدرآباد سے ہوگا۔ اب خبریں تفصیل سے۔ بی جے پی کے سینئر رہنما ہیمنت بسوا سرما نے آج لگاتار دوسری بار آسام کے وزیر اعلی کے عہدے کا حلف لیا۔

0: ਸ਼ਕਲ ਮੇਰੀ ਧੀ ਚ ਵਿਖਣ ਲੱਗ ਪਈ। ਵੱਡੀ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ, ਹਰ ਛੋਟੀ ਵੱਡੀ ਗੱਲ ਬੜੇ ਧਿਆਨ ਨਾਲ ਸੁਣਦੀ ਤੇ ਖਾਸ ਕਰ ਆਪਣੀ ਦਾਦੀ ਦੀ ਹਰ ਗੱਲ ਦਾ ਅਮਲ ਕਰਦੀ। ਮੈਂ ਸਭ ਕੁਝ ਬੋਲ ਕੇ ਆਪਣੀ ਧੀ ਚ ਮਗਨ ਥੀ ਗਿਆ। ਸਕੂਲ ਦੀਆਂ ਗੱਲਾਂ ਘਰ ਆ ਕੇ ਜ਼ਰੂਰ ਕਰਦੀ, ਕਦੇ ਮੈਡਮ ਬਣ ਖੜਾਉਂਦੀ ਤੇ ਹਾਜ਼ਰੀ ਗਿਣਦੀ। ਮੋਹਨ ਲਾਲ, ਸ਼ਾਰਦਾ ਰਾਣੀ, ਸ਼ਮੀ, ਅਰੇ ਮੋਹਨ ਲਾਲ ਤੁਹਾਰੀ ਬਹਿਣ ਸ਼ਾਰਦਾ ਸਕੂਲ ਨਹੀਂ ਆਈ, ਮੈਡਮ ਵੋ ਕੰਮ ਕਰ ਰਹੀ ਹੈ, ਠੀਕ ਹੈ, ਉਸਕਾ ਨਾਮ ਕੱਟੇਗਾ। ਮੇਰੀ ਕੁਆਰ ਨੂੰ ਮੇਰੀ ਬਹਿਣ ਬਣਾ ਦਿੰਦੀ। ਆਪਣੇ ਮੰਮੀ ਪਾਪਾ ਦੇ ਲਾਡ ਪਿਆਰ ਤੇ ਦਾਦਾ ਦਾਦੀ ਦੇ ਅੱਛੇ ਸੰਸਕਾਰਾਂ ਨਾਲ ਬਾਲ ਕਿਹੜੇ ਲਵੱਡੇ ਥੀ ਗਏ ਪਤਾ ਹੀ ਕਹਿਣੀ ਚੱਲਾਂ। ਪੁੱਤਰ ਮੇਡੇ ਨੇ ਪਲੱਸ ਟੂ ਪੂਰੀ ਕੀਤੀ ਤੇ ਡਾਕਟਰੀ ਚ ਦਾਖਲੇ ਕੀਤੇ, PMT ਦੀ ਤਿਆਰੀ ਕਰਵਾਈ। ਬਹੁ ਮਿਹਨਤ ਕਰਕੇ ਬਾਈ ਦੌੜ ਕਰਕੇ ਸ਼ੂਗਰ ਦਾ ਦਾਖਲਾ ਡਾਕਟਰੀ ਚ ਥੀ ਗਿਆ। ਸ਼ੂਗਰ ਦਾ ਦਾਖਲਾ ਥੀਵਨ ਤੋਂ ਬਾਅਦ ਧੀ ਮੇਡੀ ਕੱਲੀ ਥੀ ਗਈ, ਪਰ ਸਕੂਲ ਵਿਚ ਸਲਾਨਾ ਫੰਕਸ਼ਨ ਚ ਅਵਲ ਆਂਦੀ, ਕਲਾਸ ਵਿਚ ਪੜਾਈ ਚ ਹੁਸ਼ਿਆਰ ਆਈ। 5 ਸਾਲ ਦਾ ਫਰਕ ਆਈ ਤੇ ਸ਼ੂਗਰ ਦੀ ਡਾਕਟਰੀ ਪੂਰੀ ਥਈ ਤੇ ਮੇਡੀ ਧੀ ਕਿਤੇ ਬਾਈ ਦੌੜ ਸ਼ੁਰੂ ਥੀ ਗਈ। ਸ਼ੂਗਰ ਨੂੰ ਡਾਕਟਰ ਬਣਾਉਣ ਕਿਤੇ ਬਹੁ ਪੈਸਾ ਖਰਚ ਥੀਆ ਤੇ ਬੈਂਕ ਕਰਜ਼ ਵੀ ਸਿਰ ਚੜ ਗਿਆ। ਘਰ ਚ ਮੇਡੀ ਧੀ ਦੇ ਦਾਖਲੇ ਦੀ ਗੱਲ ਚਲਦੀ ਤਾਂ ਸਾਰੇ ਮੈਂ ਕੁਛ ਸਮਝਦੇ, ਇੰਕੂ ਡਾਕਟਰ ਨਹੀਂ ਬਣਾਉਣਾ, ਬਹੁ ਖਰਚ ਦਿੰਦਾ ਡਾਕਟਰ ਬਣਾਉਣ ਚ, ਇਸਨੇ ਚ ਇਹਦੀ ਸ਼ਾਦੀ ਥੀ ਵਜੇ। ਪਰਿਵਾਰ ਵਿਚ ਮੈਂ ਕੁਛ ਸਾਰੇ ਨਸੀਹਤ ਦਿੰਦੇ, ਚਾਹੇ ਇਹਦੇ ਮਾਮੇ ਹਨ, ਚਾਹੇ ਇਹਦੇ ਚਾਚੇ ਹਨ, ਚਾਹੇ ਇਹਦੀ ਨਾਨੀ ਹੈ, ਮੈਂ ਸਭ ਦੀ ਗੱਲ ਧਿਆਨ ਨਾਲ ਸੁਣਦਾ ਤੇ ਕਹਿ ਕੋਈ ਜਵਾਬ ਨਾ ਦਿੰਦਾ। ਮੇਰੀ ਧੀ ਮਾਯੂਸ ਥੀ ਕੇ ਪੁੱਛਦੀ ਏ, ਪਾਪਾ ਧੀ ਤੇ ਪੁੱਤਰ ਚ ਕਿਆ ਫਰਕ ਏ? ਤੁਸਾਂ ਤਾਂ ਮੈਨੂੰ ਆਪਣਾ ਪੁੱਤਰ ਸਮਝਦੇ ਹੋ, ਮੇਡਾ ਬਿਰਾ ਡਾਕਟਰ ਬਣਾਏ ਤੇ ਮੈਂ ਵੀ ਡਾਕਟਰ ਹੀ ਬਨਸਾ, ਵਾਲੇ ਸਾਰਾ ਇਤਨਾ ਫਰਕ ਕਿਉਂ ਸਮਝਦੇ ਹਨ? ਸਾਰੇ ਮੇਰੀ ਸ਼ਾਦੀ ਦੀ ਗੱਲ ਕਰਨ ਦੇਣ, ਮੇਰੇ ਦਾਖਲੇ ਦੀ ਗੱਲ ਕੋਈ ਨਹੀਂ ਕਰਦਾ, ਕਿਆ ਮੈਂ ਹੁਣ ਡਾਕਟਰ ਨਹੀਂ ਬਣ ਸਕਦੀ? ਮੈਂ ਆਪਣੀ ਧੀ ਦੀ ਗੱਲ ਸੁਣ ਕੇ ਸਖਤੇ ਚ ਆ ਗਿਆ। ਮੈਂ ਹੁਕੂ ਆਪਣੀ ਛਾਤੀ ਨਾਲ ਲਾ ਗਿੱਦਾ, ਨਾ ਪੁੱਤਰ ਨਾ, ਤੂੰ ਮੇਡਾ ਪੁੱਤਰ ਹੀ ਹੈ, ਧੀ ਨਹੀਂ, ਤੂੰ ਵੀ ਬਿਰਾ ਲਿਖਾਰ ਡਾਕਟਰ ਹੀ ਬਨਸੇ, ਬਸ ਤੂੰ ਆਪਣੀ ਪੜਾਈ ਤੇ ਧਿਆਨ ਦੇ, PMT ਦੀ ਪੂਰੀ ਤਿਆਰੀ ਕਰ, ਬਾਕੀ ਬੰਸੀ ਵਾਲਾ ਕ੍ਰਿਸ਼ਨ ਭਗਵਾਨ ਸਾਕੂ ਪਹਿਲੇ ਵਾਲੀ ਗੱਲ ਹਮੇਸ਼ਾ ਜ਼ਰੂਰ ਸੁਣਸੀ। ਮੇਰੀ ਧੀ PMT ਦੀ ਤਿਆਰੀ ਚ ਲੱਗ ਗਈ ਤੇ ਮੈਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਚਰਨਾਂ ਚ ਦਿਨ ਰਾਤ ਅਰਦਾਸ ਕੀਤੀ, ਮੇਰੀ ਨਾ ਪਾਓ ਤਾਰੋ ਮੇਡੇ ਪ੍ਰਭੂ, ਮੇਰੀ ਧੀ ਦਾ ਦਾਖਲਾ ਵੀ ਡਾਕਟਰੀ ਚ ਕਰਵਾ ਦਿਓ, ਤਾਂ ਕਿ ਹੁਣ ਦੇ ਮਨ ਚ ਛੇਰ ਛੂਰ ਵਾਲਾ ਫਰਕ ਨਾ ਆਵੇ ਤੇ ਧੀ ਪੁੱਤਰ ਹਮੇਸ਼ਾ ਬਰਾਬਰ ਹੀ ਲੱਗਣ। ਬੰਸੀ ਵਾਲੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮੇਰੀ ਸੁਣੀ, ਮੇਰੀ ਧੀ ਦਾ ਥੋੜੇ ਖਰਚੇ ਚ ਡਾਕਟਰੀ ਚ ਦਾਖਲਾ ਥੀ ਗਿਆ। ਮੇਰੀ ਧੀ ਬਹੁ ਖੁਸ਼ ਥਈ, ਕਾਲਜ ਬਣ ਕੇ ਪੜਾਈ ਚ ਅਵਲ ਆਵਣਾ ਤੇ ਕਾਲਜ ਦੇ ਹਰ ਸਾਲਾਨਾ ਫੰਕਸ਼ਨ ਚ ਸੰਸਕ੍ਰਿਤੀ ਪ੍ਰੋਗਰਾਮ ਚ ਬੱਲੇ ਬੱਲੇ ਕਰਾ ਦਿੱਤੀ। ਹਰ ਸਾਲ ਕਾਲਜ ਦੀ ਪਤ੍ਰਿਕਾ ਚ ਹੁੰਦੀ ਫੋਟੋ ਛਪਦੀ, ਕਾਲਜ ਮੰਜ ਕੇ ਹੋਸਟਲ ਚ ਰਾਵਣ ਕਰਕੇ ਮੇਰੀ ਧੀ ਕੋ ਆਪਣੇ ਮਾਂ ਪਿਓ ਤੇ ਦਾਦੇ ਦਾਦੀ ਦੀ ਗੱਲਾਂ ਬਹੁ ਯਾਦ ਆਉਂਦੀਆਂ, ਖਾਸ ਕਰ ਆਪਣੇ ਪਾਪਾ ਦੇ ਲਾਡ ਪਿਆਰ ਕਿਤੇ ਬਹੁ ਉਦਾਸ ਥਿੰਦੀ, ਪਰ ਪੜਾਈ ਚ ਕਮੀ ਕਹਿਣੀ ਆਉਣ ਦਿੱਤੀ। ਅਸਾਂ ਵੀ ਧੀ ਦੇ ਦਾਖਲੇ ਤੋਂ ਬਾਅਦ ਕੱਲੇ ਥੀ ਗਏ, ਮੇਡਾ ਦਾ ਘਰ ਵਿਚ ਜੀ ਨਾ ਲੱਗੇ, ਖਾਲੀ ਘਰ ਖਾਵਣ ਕੋ ਆਵੇ, ਹਰ ਵੇਲੇ ਦੋਵੇਂ ਬਾਲਾਂ ਦੀ ਗੱਲ ਹੀ ਕਰਕੇ ਉਦਾਸ ਥੀ ਵੇਂਦੇ। ਮੇਰੀ ਧੀ ਦੀ ਗੱਲਾਂ ਬਹੁ ਯਾਦ ਆਉਂਦੀਆਂ, ਵਿਚੋਂ ਕਦੀ ਕਢਾਈ ਮਿਲਣ ਵੀ ਆਉਂਦੀ, ਪੇਪਰਾਂ ਦੇ ਦੌਰਾਨ 15 ਦੀ ਦਿਹਾੜੇ ਲਾ ਵੇਂਦੀ, ਆਖੇਂਦੀ ਪਾਪਾ ਲੋਕ ਬਦਲੇ ਹੀ ਅਜਮਾਨਾ, ਪਾਪਾ ਲੋਕ ਬਦਲੇ ਹੀ ਅਜਮਾਨਾ, ਤੁਸਾਂ ਹਮੇਸ਼ਾ ਮੇਡਾ ਸਾਥ ਨਿਭਾਵਣਾ, ਤੁਹਾਡੇ ਤੋਂ ਹੀ ਮਿਲਾ ਹੈ ਮੇਕੂ ਜੀਵਨ ਦੀ ਰਾਹ, ਤੁਹਾਡੇ ਤੋਂ ਹੀ ਮਿਲੀ ਏ ਮੇਕੂ ਜੀਵਨ ਦੀ ਰਾਹ, ਪਕੜ ਕੇ ਚਲਸਾ ਮੈਂ ਤੁਹਾਡੀ ਬਾਂਹ, ਪਕੜ ਕੇ ਚਲਸਾ ਮੈਂ ਤੁਹਾਡੀ ਬਾਂਹ। ਧੀਆਂ ਹਮੇਸ਼ਾ ਪਿਓ ਕੋ ਰਾਜਾ ਸਮਝਦੀਆਂ ਹਨ, ਮੈਂ ਆਪਣੇ ਆਪ ਨੂੰ ਰਾਜਕੁਮਾਰੀਆਂ ਸਮਝਦੀਆਂ ਹਨ। ਜੱਗ ਚ ਹਰ ਪਿਓ ਆਪਣੀ ਧੀ ਕਿਤੇ ਰਾਜਾ ਹੈ ਤੇ ਧੀ ਰਾਜਕੁਮਾਰੀ, ਪਿਓ ਕੋ ਵੀ ਫਖਰ ਥਿੰਦਾ ਹੈ ਮੈਂ ਆਪਣੀ ਰਾਜਕੁਮਾਰੀ ਧੀ ਦਾ ਰਾਜਾ ਹਾਂ। ਹਰ ਪਿਓ ਆਪਣੇ ਤੋਂ ਉੱਚਾ ਧੀ ਕੇ ਆਪਣੀ ਧੀ ਕਿਤੇ ਆਪਣਾ ਤਨ ਮਨ ਦਨ ਨਛਾਵਰ ਕਰ ਦਿੰਦੀ। ਔਖੇ ਸੌਖੇ 5 ਸਾਲ ਨਿਕਲ ਗਏ, ਮੇਰੀ ਧੀ ਵੀ ਡਾਕਟਰ ਬਣ ਗਈ ਤੇ ਬਿਰਾਹ ਦੇ ਬਰਾਬਰ ਡਿਗਰੀ ਗਹਿਣਾਈ। ਮੇਰੀ ਧੀ ਇਤਨੀ ਭਾਗਿਆਸ਼ਾਲੀ ਆਈ ਕਿ ਸਾਡੇ ਸਾਰੇ ਬੈਂਕ ਕਰਜ਼ ਉਤਰ ਗਏ ਤੇ ਸਾਡਾ ਆਪਣਾ ਮਕਾਨ ਵੀ ਬਣ ਗਿਆ। ਮੇਰੀ ਧੀ ਦੀ ਸਰਕਾਰੀ ਨੌਕਰੀ ਲੱਗ ਗਈ, ਸਾਡੇ ਨਵੇਂ ਘਰ ਦਾ ਮਹੂਰਤ ਥੀ ਆ, ਸਾਡੇ ਘਰ ਧੀ ਆਂਦੀ ਗਈ ਤੇ ਖੁਸ਼ੀਆਂ ਵੀ ਪਿੱਛੋਂ ਪਿੱਛੋਂ ਆਂਦੀ ਗਈਆਂ। ਮੇਡਾ ਅਭਿਮਾਨ, ਮੇਡਾ ਫਖਰ, ਮੇਡਾ ਗਰੂਰ ਤਾਂ ਉਸ ਦਿਨ ਵੱਧ ਗਿਆ ਜਿਹੜੇ ਵੇਲੇ ਮੇਰੀ ਧੀ ਦੀ ਮੇਡੇ ਸਰਕਾਰੀ ਹਸਪਤਾਲ ਵਿਚ ਅਫਸਰ ਬਣ ਕੇ ਆਈ। ਸਾਡੇ ਸਾਰੇ ਹਸਪਤਾਲ ਦੇ ਅਫਸਰ, ਸਟਾਫ ਤੇ ਮੰਡੀ ਦੇ ਗਰਮਨ ਨੇ ਲੋਕ ਸਾਕੂ ਪਿਓ ਧੀ ਕੋ ਵਧਾਈ ਦੇਵਨ ਆਈ। ਜ਼ਿਲ੍ਹੇ ਲੈਵਲ ਤੇ ਸਾਕੂ ਪਿਓ ਧੀ ਕੋ ਮੇਡੀ ਧੀ ਮੇਡੀ ਅਭਿਮਾਨ ਦੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇਹ ਲਘੂ ਕਥਾ ਇੱਕ ਪਿਓ ਧੀ ਦੀ ਕਹਾਣੀ ਕਹਿਣੀ, ਇਹ ਸਾਡੇ ਸਮਾਜ ਵਿਚ ਛੇੜ ਛੂਰ ਦੀ ਬਰਾਬਰੀ ਦੀ ਹੈ, ਧੀ ਪੁੱਤਰ ਇਹ ਚ ਕੋਈ ਫਰਕ ਕਹਿਣੀ ਥੀਣਾ ਚਾਹੀਦਾ। ਇਹ ਕਹਾਣੀ ਚ ਆਪਣੀ ਧੀ ਨੂੰ ਪੁੱਤਰ ਦੇ ਬਰਾਬਰ ਪੜਾਉਣਾ ਜ਼ਰੂਰੀ ਸਮਝੇ ਗਏ। ਭਾਰਤ ਸਰਕਾਰ ਦੀ ਯੋਜਨਾ ਬੇਟੀ ਬਚਾਓ ਬੇਟੀ ਪੜਾਓ ਕੋ ਯਥਾਰਥ ਕੀਤਾ ਗਏ।
1: ਮੇਡੀ ਧੀ ਮੇਡਾ ਫਖਰ, ਹੁਣੇ ਤੁਸਾਂ ਡਾਕਟਰ ਮੋਹਨ ਲਾਲ ਅਰੋੜਾ ਦੀ ਇਹ ਕਹਾਣੀ ਸੁਣਦੇ ਪਏ ਹਈ। ਕਹਾਣੀ ਵਾਕਈ ਹਾਂ ਕੋ ਚੰਗੀ ਲੱਗਣ ਵਾਲੀ ਹੈ। ਇਹ ਕਹਾਣੀ ਦਸੇਂਦੀ ਹੈ ਕਿ ਸਾਕੂ ਧੀ ਪੁੱਤਰ ਵਿਚ ਫਰਕ ਕੈਨੀ ਕਰਨਾ ਚਾਹੀਦਾ, ਦੋ ਬਰਾਬਰ ਹਨ। ਕਹਾਣੀ ਬਾਰੇ ਆਪਣੇ ਵਿਚਾਰ ਸਾਕੂ ਖਤ ਵਿਚ ਲਿਖ ਕੇ ਭੇਜਣਾ। ਹੁਣ ਮਜ਼ੇ ਚਾਓ ਕੁਝ ਸਰੈਕੀ ਗੀਤਾਂ ਦੇ। ਇਹ ਗੀਤ ਹੈ ਤੇਰੇ ਇਸ਼ਕ ਨੇ ਸਾਵਲ ਯਾਰ ਮਸਤ ਮਲੰਗ ਕੀਤਾ, ਚਸ ਗਿਨੋ।

ਤੇ ਹੁਣ ਮੈਂ ਤੁਹਾ ਕੋ ਸੁਣਵੈਂਦੀ ਹਾਂ ਇੱਕ ਬਹੁ ਵਧੀਆ ਸਰੈਕੀ ਗੀਤ ਜਿਸ ਤੇ ਬੋਲ ਹਨ ਮੈਂ ਆਪ ਵੀ ਰੰਗ ਦੀ ਸਾਂਵਲੀ ਮੇਰਾ ਯਾਰ ਵੀ ਰੰਗ ਦਾ ਸਾਂਵਲਾ।

ਪ੍ਰੋਗਰਾਮ ਦੇ ਅਖੀਰ ਵਿਚ ਸੁਣਦੇ ਹਾਂ ਇਹ ਸਰਾਇਕੀ ਗੀਤ ਲਾਹੇ ਗਾਵਾ ਸਾਡੀ ਨਈ ਨਿਬਦੀ ਤੇਰੇ ਸੇਵਾ ਸਾਡੀ ਨਈ ਨਿਬਦੀ ਸਵਾਦ ਗਿਨੋ।

ਦੇਸ ਪੰਜਾਬ ਮਜਲਿਸ ਦੇ ਪ੍ਰੋਗਰਾਮ ਸੁਣਨ ਵਾਲੇ ਸਾਮਿਆਂ ਨੂੰ ਆਸ਼ਾ ਸਲਾਮ ਅਰਜ਼ ਕਰਦੀ ਹੈ ਤੇ ਅੱਜ ਦੀ ਇਸ ਮਜਲਿਸ ਦੇ ਤੁਹਾਡੇ ਲਈ ਸਿਲਸਿਲੇ ਪੇਸ਼ ਕੀਤੇ ਜਾਣਗੇ। ਹੁਣ ਤੋਂ ਥੋੜੀ ਹੀ ਦੇਰ ਬਾਅਦ ਅੱਜ ਰੋਜ਼ ਵਾਂਗ ਹੋਏਗੀ ਅੱਜ ਦੀ ਗੱਲ। ਅੱਜ ਦੀ ਗੱਲ ਤੋਂ ਫੌਰਨ ਬਾਅਦ 5:40 ਤੇ ਤੁਸੀਂ ਸਮਾਪਤ ਫਰਮਾਓਗੇ ਕਥਾ ਲੋਕ ਸਿਲਸਿਲੇ ਤਹਿਤ ਕਹਾਣੀ ਸੁਨੇਹਾ। 6:10 ਤੇ ਤੁਹਾਡੇ ਖਤਾ ਤੇ ਆਧਾਰਿਤ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਨਜ਼ਰਾਨਾ ਪੇਸ਼ ਕੀਤਾ ਜਾਏਗਾ ਤੇ ਮਜਲਿਸ ਦਾ ਆਖਰੀ ਸਿਲਸਿਲਾ ਤਮੰਨਾ ਤੁਹਾਡੀ ਨਜ਼ਰ ਕਰਾਂਗੇ ਸ਼ਾਮ 6:25 ਤੇ।

ਸਮੇਂ ਦੇਸ਼ ਪੰਜਾਬ ਮਜਲਿਸ ਦਾ ਆਗਾਜ਼ ਹੋ ਚੁੱਕਾ ਹੈ ਤੇ ਸਭ ਤੋਂ ਪਹਿਲਾਂ ਅੱਜ ਦੀ ਗੱਲ ਦਾ ਮੌਜੂ ਹੈ ਪੌਦਿਆਂ ਦੀ ਸਿਹਤ ਸੰਭਾਲ। ਵਾਕਈ ਜਿਹੜੇ ਪੇੜ ਪੌਦੇ ਨੇ ਸਾਡੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਬਹੁਤ ਜ਼ਰੂਰੀ ਨੇ। ਵਾਤਾਵਰਨ ਨੂੰ ਸਾਫ਼ ਸਵੱਛ ਰੱਖਣ ਲਈ ਇਹਨਾਂ ਦੀ ਬਹੁਤ ਲੋੜ ਪੈਂਦੀ ਹੈ। ਜਦੋਂ ਵੀ ਮੌਸਮ ਦੀ ਤਬਦੀਲੀ ਹੁੰਦੀ ਹੈ, ਗਰਮੀ ਦਾ ਅਹਿਸਾਸ ਵੱਧ ਜਾਂਦਾ ਹੈ, ਤਾਂ ਇਹੀ ਪੇੜ ਪੌਦੇ ਸਾਡੀਆਂ ਅੱਖਾਂ ਨੂੰ, ਸਾਡੀ ਰੂਹ ਨੂੰ, ਸਾਡੇ ਤਨ ਨੂੰ, ਸਾਡੇ ਮਨ ਨੂੰ ਸਕੂਨ ਦੇਣ ਦਾ ਕੰਮ ਕਰਦੇ ਨੇ, ਯਾਨੀ ਠੰਡਕ ਦਾ ਅਹਿਸਾਸ ਕਰਾਉਂਦੇ ਨੇ। ਇਸ ਲਈ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਣਾ ਆਲਾ ਦੁਆਲਾ ਹਰਿਆ ਭਰਿਆ ਬਣਾਉਣ ਲਈ ਆਪਣੀ ਗੁੰਜਾਇਸ਼ ਮੁਤਾਬਕ ਜਿੰਨੀ ਵੀ ਜਗ੍ਹਾ ਹੁੰਦੀ ਹੈ, ਅਸੀਂ ਆਪਣੇ ਘਰ ਦੀ ਬਗੀਚੀ ਦੇ ਵਿੱਚ ਕੁਛ ਤਰ੍ਹਾਂ ਦੇ ਪੇੜ ਪੌਦੇ ਜ਼ਰੂਰ ਲਗਾਉਂਦੇ ਹਾਂ ਅਤੇ ਉਹਨਾਂ ਦੀ ਦੇਖਭਾਲ ਵੀ ਜ਼ਰੂਰੀ ਹੁੰਦੀ ਹੈ। ਪਰ ਕਈ ਵਾਰ ਕੁਛ ਨਾ ਕੁਛ ਕੁਤਾਹੀ ਹੋ ਜਾਂਦੀ ਹੈ, ਜਿਸ ਕਰਕੇ ਇਹ ਪੇੜ ਪੌਦੇ ਸੁੱਕ ਜਾਂਦੇ ਨੇ ਸਮੇਂ ਤੋਂ ਪਹਿਲਾਂ। ਅਤੇ ਇਸ ਕਰਕੇ ਜ਼ਰੂਰੀ ਹੈ ਕਿ ਇਹਨਾਂ ਦੀ ਦੇਖਭਾਲ ਦੀ ਸਹੀ ਜਾਣਕਾਰੀ ਲੈ ਕੇ ਅਸੀਂ ਇਹਨਾਂ ਨੂੰ ਉਸੇ ਤਰ੍ਹਾਂ ਬਰਕਰਾਰ ਰੱਖੀਏ ਅਤੇ ਇਹਨਾਂ ਦੀ ਉਮਰ ਲੰਬੀ ਕਰੀਏ। ਸੋ ਕੁਝ ਜਾਣਕਾਰੀ ਅੱਜ ਦੀ ਗੱਲ ਦੇ ਵਿੱਚ ਪੇੜ ਪੌਦਿਆਂ ਦੀ ਸਹੀ ਸਾਂਭ ਸੰਭਾਲ ਬਾਰੇ। ਪੇੜ ਪੌਦਿਆਂ ਦੀ ਸਹੀ ਸਾਂਭ ਸੰਭਾਲ ਦੀ ਗੱਲ ਕਰੀਏ ਤਾਂ ਉਹ ਲੰਮੇ ਸਮੇਂ ਤੱਕ ਹਰੇ ਭਰੇ ਅਤੇ ਸਿਹਤਮੰਦ ਰਹਿੰਦੇ ਨੇ ਜੇ ਇਹਨਾਂ ਦੀ ਸਹੀ ਤਰ੍ਹਾਂ ਕੇਅਰ ਕਰੀਏ। ਪੌਦਿਆਂ ਦੀ ਸਿਹਤ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਜਿਵੇਂ ਸਹੀ ਮਾਤਰਾ ਵਿੱਚ ਪਾਣੀ ਦਿੱਤਾ ਜਾਵੇ। ਪੌਦਿਆਂ ਨੂੰ ਪਾਣੀ ਦੇਣ ਦਾ ਸਹੀ ਸਮਾਂ ਸਵੇਰੇ ਜਾਂ ਸ਼ਾਮ ਦਾ ਹੁੰਦਾ ਹੈ। ਹਮੇਸ਼ਾ ਮਿੱਟੀ ਚੈੱਕ ਕਰਕੇ ਹੀ ਪਾਣੀ ਦਿਓ। ਜੇ ਮਿੱਟੀ ਉੱਪਰੋਂ ਸੁੱਕੀ ਲੱਗੇ ਤਾਂ ਹੀ ਪਾਣੀ ਪਾਓ। ਜ਼ਿਆਦਾ ਪਾਣੀ ਦੇਣ ਨਾਲ ਪੌਦਿਆਂ ਦੀਆਂ ਜੜ੍ਹਾਂ ਗਲ ਸਕਦੀਆਂ ਨੇ। ਪੌਦਿਆਂ ਨੂੰ ਵਧਣ ਫੁੱਲਣ ਲਈ ਧੁੱਪ ਦੀ ਲੋੜ ਵੀ ਹੁੰਦੀ ਹੈ। ਹਰ ਪੌਦੇ ਦੀ ਧੁੱਪ ਦੀ ਜ਼ਰੂਰਤ ਵੱਖਰੀ ਹੁੰਦੀ ਹੈ। ਪੌਦੇ ਕੁਝ ਸਿੱਧੀ ਧੁੱਪ ਪਸੰਦ ਕਰਦੇ ਨੇ, ਜਦਕਿ ਕੁਝ ਛਾਂ ਵਿੱਚ ਵਧੀਆ ਚੱਲਦੇ ਨੇ। ਆਪਣੇ ਪੌਦੇ ਦੀ ਕਿਸਮ ਅਨੁਸਾਰ ਉਸਨੂੰ ਸਹੀ ਜਗ੍ਹਾ 'ਤੇ ਰੱਖੋ। ਖਾਦ ਦੀ ਵਰਤੋਂ ਕਰੋ। ਪੌਦਿਆਂ ਨੂੰ ਸਹੀ ਰੱਖਣ ਲਈ, ਸਹੀ ਪੋਸ਼ਣ ਦੇਣ ਲਈ ਹਰ 2-3 ਮਹੀਨਿਆਂ ਬਾਅਦ ਜੈਵਿਕ ਖਾਦ, ਜਿਹਨੂੰ ਔਰਗੈਨਿਕ ਫਰਟੀਲਾਈਜ਼ਰ ਜਾਂ ਵਰਮੀ ਕੰਪੋਸਟ ਪਾਓ। ਇਹ ਪੌਦਿਆਂ ਦੇ ਵਾਧੇ ਵਿੱਚ ਮਦਦ ਕਰਦੇ ਨੇ। ਸਫਾਈ ਅਤੇ ਕਟਾਈ ਦੀ ਗੱਲ ਕਰੀਏ ਤਾਂ ਇਹਨੂੰ ਪ੍ਰੂਨਿੰਗ ਵੀ ਕਹਿੰਦੇ ਨੇ। ਪੌਦਿਆਂ ਦੇ ਸੁੱਕੇ ਪੱਤੇ ਅਤੇ ਟਾਹਣੀਆਂ ਸਮੇਂ ਸਮੇਂ ਤੇ ਕੱਟਦੇ ਰਹੋ। ਇਸ ਨਾਲ ਪੌਦੇ ਦੀ ਊਰਜਾ ਨਵੀਆਂ ਟਾਹਣੀਆਂ ਉਗਾਉਣ ਵਿੱਚ ਲੱਗਦੀ ਹੈ ਅਤੇ ਪੌਦਾ ਬਿਮਾਰੀ ਤੋਂ ਬਚਿਆ ਰਹਿੰਦਾ ਹੈ। ਕੀੜਿਆਂ ਤੋਂ ਬਚਾਅ ਵੀ ਜ਼ਰੂਰੀ ਹੈ। ਜੇ ਪੌਦੇ 'ਤੇ ਕੀੜੇ ਲੱਗ ਜਾਣ ਤਾਂ ਨਿੰਮ ਦੇ ਤੇਲ ਜਾਂ ਸਾਬਣ ਵਾਲੇ ਪਾਣੀ ਦਾ ਛਿੜਕਾਅ ਕਰੋ। ਸਿਹਤਮੰਦ ਮਾਹੌਲ ਲਈ ਤੁਸੀਂ ਬ੍ਰੇਨਿਲ ਵਰਗੇ ਸਰੋਤਾਂ ਤੋਂ ਵੀ ਸਿੱਖ ਸਕਦੇ ਹੋ। ਸਹੀ ਗਮਲਾ ਅਤੇ ਮਿੱਟੀ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਗਮਲੇ ਦੇ ਹੇਠਾਂ ਪਾਣੀ ਨਿਕਲਣ ਲਈ ਛੇਕ, ਜਿਹਨੂੰ ਡਰੇਨੇਜ ਹੋਲ ਵੀ ਕਹਿੰਦੇ ਨੇ, ਹੋਣਾ ਚਾਹੀਦਾ ਹੈ। ਪੌਦਿਆਂ ਲਈ ਉਪਜਾਊ ਮਿੱਟੀ ਦੀ ਵਰਤੋਂ ਕਰੋ ਤਾਂ ਜੋ ਜੜ੍ਹਾਂ ਨੂੰ ਹਵਾ ਪਾਣੀ ਮਿਲਦਾ ਰਹੇ। ਇਨਡੋਰ ਪਲਾਂਟ, ਜਿਹੜੇ ਆਪਾਂ ਘਰ ਦੇ ਅੰਦਰ ਰੱਖਣ ਵਾਲੇ ਪਲਾਂਟ ਲਗਾਉਂਦੇ ਨੇ, ਜਿਵੇਂ ਮਨੀ ਪਲਾਂਟ, ਸਨੇਕ ਪਲਾਂਟ ਜਾਂ ਐਲੋਵੇਰਾ, ਇਹਨਾਂ ਨੂੰ ਘੱਟ ਪਾਣੀ ਅਤੇ ਸਿੱਧੀ ਧੁੱਪ ਤੋਂ ਬਚਾਅ ਦੀ ਲੋੜ ਹੁੰਦੀ ਹੈ। ਬਾਹਰਲੇ ਜਾਂ

ਫੁੱਲਾਂ ਵਾਲੇ ਪੌਦੇ ਜਿਹਨੂੰ ਆਊਟਡੋਰ ਪਲਾਂਟ ਵੀ ਕਹਿੰਦੇ ਆ, ਜਿਵੇਂ ਗੁਲਾਬ, ਗੇਂਦਾ ਜਾਂ ਸਬਜ਼ੀਆਂ। ਇਹਨਾਂ ਨੂੰ ਰੋਜ਼ਾਨਾ ਧੁੱਪ ਅਤੇ ਜ਼ਿਆਦਾ ਖਾਦ ਦੀ ਲੋੜ ਪੈਂਦੀ ਹੈ। ਤੇ ਆਊਟਡੋਰ ਤੇ ਇਨਡੋਰ ਪਲਾਂਟ ਜਿਹੜੇ ਵੀ ਆਪਾਂ ਲਾਉਂਦੇ ਹਾਂ, ਸੋਹਣੇ ਤਾਂ ਲੱਗਦੇ ਨੇ, ਓਨੀ ਹੀ ਇਹਨਾਂ ਨੂੰ ਦੇਖਭਾਲ ਵੀ ਚਾਹੀਦੀ ਹੁੰਦੀ ਹੈ। ਤੇ ਬਾਹਰਲੇ ਪੌਦਿਆਂ ਨੂੰ ਪੰਜਾਬ ਦੀ ਤੇਜ਼ ਗਰਮੀਆਂ ਤੇ ਬਦਲਦੇ ਮੌਸਮ ਤੋਂ ਬਚਾਉਣ ਲਈ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ। ਜਿਵੇਂ ਪਾਣੀ ਦੇਣ ਦਾ ਸਹੀ ਸਮਾਂ, ਗਰਮੀਆਂ ਵਿੱਚ ਪੌਦਿਆਂ ਨੂੰ ਹਮੇਸ਼ਾ ਸਵੇਰੇ 10 ਵਜੇ ਤੋਂ ਪਹਿਲਾਂ ਜਾਂ ਸ਼ਾਮ ਨੂੰ 4 ਵਜੇ ਤੋਂ ਬਾਅਦ ਪਾਣੀ ਦਿਓ। ਦੁਪਹਿਰ ਦੀ ਤੇਜ਼ ਧੁੱਪ ਵਿੱਚ ਪਾਣੀ ਦੇਣ ਨਾਲ ਪੌਦੇ ਸੜ ਸਕਦੇ ਨੇ। ਧੁੱਪ ਤੋਂ ਬਚਾਅ ਵੀ ਓਨਾ ਹੀ ਜ਼ਰੂਰੀ ਹੈ। ਇਸ ਲਈ ਗ੍ਰੀਨ ਨੈੱਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇ ਤੁਹਾਡੇ ਪੌਦੇ ਛੱਤ ਜਾਂ ਖੁੱਲ੍ਹੇ ਵਿਹੜੇ ਵਿੱਚ ਨੇ ਤਾਂ ਉਹਨਾਂ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਹਰੀ ਨੈੱਟ, ਸ਼ੈੱਡ ਨੈੱਟ ਦੀ ਵਰਤੋਂ ਕਰੋ। ਅਜਿਹੇ ਪੌਦੇ ਜਿਨ੍ਹਾਂ ਨੂੰ ਘੱਟ ਧੁੱਪ ਚਾਹੀਦੀ ਹੈ, ਉਹਨਾਂ ਨੂੰ ਕੰਧ ਦੇ ਨੇੜੇ ਜਾਂ ਛਾਂ ਵਾਲੀ ਜਗ੍ਹਾ 'ਤੇ ਰੱਖੋ। ਮਲਚਿੰਗ, ਗਮਲੇ ਦੀ ਮਿੱਟੀ ਵਿੱਚ ਨਮੀ ਬਣਾਈ ਰੱਖਣ ਲਈ ਮਿੱਟੀ ਦੇ ਉੱਪਰ ਸੁੱਕੇ ਪੱਤੇ, ਘਾਹ ਜਾਂ ਛੋਟੇ ਪੱਥਰ ਰੱਖੋ। ਇਸ ਨਾਲ ਪਾਣੀ ਜਲਦੀ ਨਹੀਂ ਸੁੱਕਦਾ। ਗੁਡਾਈ ਅਤੇ ਖਾਦ, ਪੌਦਿਆਂ ਦੀ ਮਿੱਟੀ ਦੀ ਸਮੇਂ ਸਮੇਂ 'ਤੇ ਗੁਡਾਈ ਕਰੋ ਤਾਂ ਜੋ ਜੜ੍ਹਾਂ ਨੂੰ ਹਵਾ ਮਿਲਦੀ ਰਹੇ। ਗੁਡਾਈ ਅਤੇ ਖਾਦ ਦੀ ਗੱਲ ਕਰੀਏ ਤਾਂ ਇਸ ਦੀ ਬਜਾਏ ਸ਼ਾਮ ਦੇ ਸਮੇਂ ਤਰਲ ਜੈਵਿਕ ਲਿਕੁਇਡ ਔਰਗੈਨਿਕ ਫਰਟੀਲਾਈਜ਼ਰ ਦੀ ਵਰਤੋਂ ਕਰਨਾ ਬਿਹਤਰ ਹੈ। ਗੁਡਾਈ ਦੇ ਨਾਲ ਨਾਲ ਕੀੜਿਆਂ ਲਈ ਸਹੀ ਦੇਸੀ ਨੁਸਖੇ, ਕੀੜਿਆਂ ਤੋਂ ਬਚਾਅ ਲਈ ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਜਾਂ ਨਿੰਮ ਦੇ ਤੇਲ ਦਾ ਛਿੜਕਾਅ ਕਰੋ। ਤੁਸੀਂ ਐਮਾਜ਼ੋਨ ਤੋਂ ਵੀ ਤਿਆਰ ਨਿੰਮ ਆਇਲ ਸਪਰੇਅ ਵੀ ਖਰੀਦ ਸਕਦੇ ਹੋ। ਪੰਜਾਬ ਦੇ ਮੌਸਮ ਲਈ ਵਧੀਆ ਬਾਹਰਲੇ ਪੌਦੇ, ਇਸ ਮੌਸਮ ਵਿੱਚ ਕਿਹੜੇ ਕਿਹੜੇ ਪੌਦੇ ਸਹੀ ਰਹਿੰਦੇ ਨੇ ਜੋ ਬਾਹਰ ਸੋਹਣੇ ਵੀ ਲੱਗਣ ਅਤੇ ਸਿਹਤਯਾਬ ਵੀ ਹੋਣ ਅਤੇ ਆਪਣੇ ਸਾਡੀ ਸਿਹਤ ਨੂੰ ਵੀ ਚੰਗੇ ਰੱਖਣ? ਇਸ ਦੇ ਲਈ ਗੁਲਾਬ, ਬੋਗਨ ਵੇਲੀਆ ਵਰਗੇ ਪੌਦੇ, ਇਹਨਾਂ ਨੂੰ ਸਮੇਂ ਸਮੇਂ 'ਤੇ ਪਾਣੀ ਅਤੇ ਕਟਾਈ ਦੀ ਲੋੜ ਹੁੰਦੀ ਹੈ। ਬੋਗਨ ਵੇਲੀਆ ਦੀ ਗੱਲ ਕਰੀਏ ਤਾਂ ਇਹ ਪੌਦਾ ਤੇਜ਼ ਧੁੱਪ ਵਿੱਚ ਵਧੀਆ ਚੱਲਦਾ ਹੈ। ਇਸ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ। ਗੇਂਦਾ, ਜਿਹਨੂੰ ਆਪਾਂ ਮੈਰੀਗੋਲਡ ਵੀ ਕਹਿੰਦੇ ਹਾਂ, ਪੰਜਾਬ ਵਿੱਚ ਗੇਂਦੇ ਦੀ ਖੇਤੀ ਅਤੇ ਸਾਂਭ ਸੰਭਾਲ ਕਾਫੀ ਆਸਾਨ ਹੈ। ਇਸ ਦੇ ਨਾਲ ਹੀ ਕਨੇਰ ਅਤੇ ਪੋਟੂਲਾਕਾ, ਇਹ ਪੌਦੇ 45 ਡਿਗਰੀ ਤੱਕ ਦੀ ਗਰਮੀ ਵੀ ਸਹਿ ਸਕਦੇ ਨੇ। ਸੋ ਇਹ ਗੱਲਾਂ ਨੇ ਕੁਝ, ਜਿਵੇਂ ਪੌਦਿਆਂ ਅਤੇ ਪੱਤੇ ਪੀਲੇ ਹੋਣ ਲੱਗ ਪੈਂਦੇ ਨੇ ਗਰਮੀ ਦੇ ਤੇਜ਼ ਧੁੱਪ ਦੇ ਕਾਰਨ, ਅਤੇ ਉਸ ਦੇ ਵੀ ਹੋਰ ਕਈ ਕਾਰਨ ਹੋ ਸਕਦੇ ਨੇ। ਜੇ ਤੁਹਾਡੇ ਬਾਹਰਲੇ ਪੌਦਿਆਂ ਦੇ ਪੱਤੇ ਪੀਲੇ ਪੈ ਰਹੇ ਨੇ ਤਾਂ ਕੁਝ ਨੁਕਤਿਆਂ ਦੀ ਜਾਂਚ ਕਰ ਸਕਦੇ ਹਾਂ, ਜਿਵੇਂ ਪਾਣੀ ਦੀ ਵੱਧ ਜਾਂ ਘੱਟ ਮਾਤਰਾ ਹੋ ਸਕਦੀ ਹੈ। ਇਹ ਸਭ ਤੋਂ ਆਮ ਕਾਰਨ ਹੈ। ਜੇ ਮਿੱਟੀ ਹਮੇਸ਼ਾ ਗਿੱਲੀ ਰਹਿੰਦੀ ਹੈ ਤਾਂ ਜੜ੍ਹਾਂ ਨੂੰ ਆਕਸੀਜਨ ਨਹੀਂ ਮਿਲਦੀ ਅਤੇ ਪੱਤੇ ਪੀਲੇ ਹੋ ਕੇ ਨਰਮ ਹੋ ਜਾਂਦੇ ਨੇ। ਜੇ ਪੱਤੇ ਸੁੱਕੇ ਅਤੇ ਪੀਲੇ ਨੇ ਤਾਂ ਇਸ ਦਾ ਮਤਲਬ ਪਾਣੀ ਦੀ ਕਮੀ ਵੀ ਹੋ ਸਕਦਾ ਹੈ। ਪੋਸ਼ਕ ਤੱਤਾਂ ਦੀ ਵੀ ਕਮੀ ਹੋ ਸਕਦੀ ਹੈ। ਨਿਊਟ੍ਰੀਐਂਟ ਡੈਫੀਸ਼ੀਐਂਸੀ ਨੂੰ ਜਾਂਚਣ ਲਈ ਧਿਆਨ ਦੇ ਸਕਦੇ ਹਾਂ ਆਪਾਂ ਨਾਈਟ੍ਰੋਜਨ। ਜੇ ਪੁਰਾਣੇ ਪੱਤੇ ਪਹਿਲਾਂ ਪੀਲੇ ਹੋ ਰਹੇ ਨੇ ਤਾਂ ਇਹ ਨਾਈਟ੍ਰੋਜਨ ਦੀ ਕਮੀ ਹੋ ਸਕਦੀ ਹੈ। ਇਸ ਦੇ ਲਈ ਤੁਸੀਂ ਨਾਈਟ੍ਰੋਜਨ ਯੁਕਤ ਖਾਦ ਜਾਂ ਵਰਮੀ ਕੰਪੋਸਟ ਵਰਤ ਸਕਦੇ ਹੋ। ਆਇਰਨ ਜਾਂ ਮੈਗਨੀਸ਼ੀਅਮ, ਜੇ ਪੱਤੇ ਪੀਲੇ ਨੇ ਪਰ ਉਹਨਾਂ ਦੀਆਂ ਨਾੜਾਂ ਹਰੀਆਂ ਨੇ ਤਾਂ ਇਹ ਆਇਰਨ ਜਾਂ ਮੈਗਨੀਸ਼ੀਅਮ ਦੀ ਕਮੀ ਹੋ ਸਕਦੀ ਹੈ। ਤੇਜ਼ ਧੁੱਪ ਵੀ ਕਾਰਨ ਹੋ ਸਕਦਾ ਹੈ। ਪੰਜਾਬ ਦੀ ਸਿੱਧੀ ਅਤੇ ਤੇਜ਼ ਧੁੱਪ ਪੱਤਿਆਂ ਨੂੰ ਸਾੜ ਸਕਦੀ ਹੈ, ਜਿਸ ਨਾਲ ਉਹ ਪੀਲੇ ਜਾਂ ਭੂਰੇ ਹੋ ਜਾਂਦੇ ਨੇ। ਚਿੱਟੀ ਮੱਖੀ ਜਾਂ ਤੇਲਾ ਪੱਤਿਆਂ ਦਾ ਰਸ ਚੂਸ ਲੈਂਦੇ ਨੇ, ਜਿਸ ਨਾਲ ਪੱਤੇ ਪੀਲੇ ਪੈ ਕੇ ਮੁੜਨ ਲੱਗ ਪੈਂਦੇ ਨੇ। ਇਹ ਨੇ ਪੀਲੇ ਪੱਤਿਆਂ ਤੋਂ ਬਚਾਅ ਲਈ ਕੀੜਿਆਂ ਤੋਂ ਵੀ ਬਚਾਅ ਜ਼ਰੂਰੀ ਹੈ। ਅਤੇ ਇਹ ਉਪਾਅ ਆਪਾਂ ਕਰ ਸਕਦੇ ਹਾਂ, ਐਪਸਮ ਸੋਲਟ ਦੀ ਵਰਤੋਂ ਕਰ ਸਕਦੇ ਹਾਂ। 1 ਚਮਚ ਐਪਸਮ ਸੋਲਟ ਨੂੰ 1 ਲੀਟਰ ਪਾਣੀ ਵਿੱਚ ਘੋਲ ਕੇ ਪੌਦਿਆਂ ਤੋਂ ਛਿੜਕਾਅ ਕਰੋ ਜਾਂ ਜੜ੍ਹਾਂ ਵਿੱਚ ਪਾਓ। ਇਹ ਪੌਦਿਆਂ ਨੂੰ ਦੁਬਾਰਾ ਹਰਾ ਕਰਨ ਵਿੱਚ ਮਦਦਗਾਰ ਹੁੰਦਾ ਹੈ। ਸਹੀ ਨਿਕਾਸੀ ਜ਼ਰੂਰੀ ਹੈ। ਚੈੱਕ ਕਰੋ ਕਿ ਗਮਲਿਆਂ ਦੇ ਹੇਠਾਂ ਵਾਲਾ ਛੇਕ ਬੰਦ ਤਾਂ ਨਹੀਂ, ਤਾਂ ਜੋ ਵਾਧੂ ਪਾਣੀ ਬਾਹਰ ਨਿਕਲ ਸਕੇ। ਪੀਲੇ ਪੱਤਿਆਂ ਦੀ ਕਟਾਈ, ਪੀਲੇ ਹੋ ਚੁੱਕੇ ਪੱਤਿਆਂ ਨੂੰ ਕੱਟ ਦਿਓ ਤਾਂ ਜੋ ਪੌਦਾ ਆਪਣੀ ਊਰਜਾ ਅਤੇ ਨਵੇਂ ਸਿਹਤਮੰਦ ਪੱਤੇ ਉਗਾਉਣ 'ਤੇ ਲਗਾ ਸਕੇ।
ਸਾਮਿਨ ਇਹ

ਪੌਦਿਆਂ ਦੀ ਸਾਂਭ ਸੰਭਾਲ ਤੇ ਉਹਨਾਂ ਦੀ ਸਿਹਤ ਸੰਭਾਲ ਵਾਲੇ ਕੁਝ ਅਹਿਮ ਜਾਣਕਾਰੀ। ਤੇ ਅੱਜ ਦੀ ਗੱਲ ਦੇ ਵਿੱਚ ਇੰਨਾ ਹੀ। ਹੁਣ ਅੱਗੇ ਵਧਦੇ ਹਾਂ, ਅਗਲਾ ਸਿਲਸਿਲਾ ਹੈ ਤੁਹਾਡੇ ਲਈ ਕਥਾ ਲੋਕ। ਕਥਾ ਲੋਕ ਤਹਿਤ ਅੱਜ ਤੁਸੀਂ ਸੁਣੋਗੇ ਪੰਜਾਬੀ ਕਹਾਣੀ ਸੁਨੇਹਾ।

0: ਮੈਂ ਸੁਰਜੀਤ ਕੌਰ MA ਪੰਜਾਬੀ ਕੈਨੇਡਾ ਤੋਂ ਆਪਣੀਆਂ ਭੈਣਾਂ ਨੂੰ ਇੱਥੋਂ ਦੀ ਹਾਲ ਹਕੀਕਤ ਲਿਖ ਰਹੀ ਹਾਂ। ਸਮਝੋ ਦੂਰ ਦੇ ਢੋਲ ਸੁਹਾਵਣੇ, ਪੈਸੇ ਦੀ ਚਮਕ ਨਿਰਾ ਹੀ ਨਰਕ। ਹਰ ਕੁੜੀ ਇੱਥੇ ਸੰਤਾਪ ਭੋਗਦੀ ਹੈ, ਸਾਰੀਆਂ ਮਰਦ ਕੁਲਾੜੀ ਦੀਆਂ ਪੱਛੀਆਂ। ਸਾਡੀਆਂ ਸੋਨੇ ਭਰੀਆਂ ਬਾਹਾਂ ਨਾ ਵੇਖੋ, ਦਿਲ ਦੇ ਦੁਖੜੇ ਜਾਣੋ। ਜ਼ਿੰਦਗੀ ਸੋਨਾ ਨਹੀਂ, ਰੋਟੀ ਹੈ, ਜਿਹੜੀ ਪੰਜਾਬ ਵਿੱਚ ਬੇਪਰਵਾਹ। ਝੋਰੇ ਦੀ ਬਿਮਾਰੀ ਆਮ, ਪੈਸੇ ਵੱਟੇ ਔਲਾਦ ਗਵਾ ਲਈ। ਕਿਸੇ ਮੁੰਡੇ ਕੁੜੀ ਨੂੰ ਆਪਣੇ ਸੱਭਿਆਚਾਰ ਤੇ ਵਿਰਸੇ ਬਾਰੇ ਕੱਖ ਨਹੀਂ ਜੇ ਪਤਾ, ਗੋਰੀਆਂ ਕੁੜੀਆਂ ਪਿੱਛੇ ਲੰਡੋਰ ਹੋਏ ਫਿਰਦੇ ਐ। ਤੁਹਾਡੇ ਸਾਹਮਣੇ ਮੈਂ ਸੱਚ ਦੀ ਸ਼ਹਾਦਤ ਬੋਲ ਰਹੀ ਹਾਂ। ਮੈਂ ਪੜ੍ਹਨ ਨੂੰ ਹੁਸ਼ਿਆਰ ਤੇ ਮੂੰਹ ਮੱਥਾ ਬਣਦਾ ਫੱਬਦਾ ਸੀ। ਜ਼ਮੀਨ ਦੀ ਤੁੱਛ ਕਾਰਨ ਮਾਪਿਆਂ ਕੁਝ ਸੋਚ ਸਮਝ ਕੇ ਪੜ੍ਹਾਇਆ। ਮੈਨੂੰ ਕੈਨੇਡਾ ਅਮਰੀਕਾ ਦੇ ਮੁੰਡੇ ਨਾਲ ਵਿਆਹਣਾ ਸੀ। ਉਹਨਾਂ ਵਿਆਹ ਤੋਂ ਪਹਿਲਾਂ ਮੈਂ ਬੀਜੀ ਨੂੰ ਸਾਫ ਕਹਿ ਦਿੱਤਾ ਸੀ, ਬੀਜੀ ਮੇਰੀ ਮਰਜ਼ੀ ਵਿਰੁੱਧ ਵਿਆਹ ਨਾ ਕਰੋ। ਮੈਂ ਆਪਣੇ ਕਲਾਸ ਫੈਲੋ ਹਰੀ ਨੂੰ ਪਿਆਰ ਕਰਦੀ ਹਾਂ। ਉਸ ਨੂੰ ਤੁਸੀਂ ਵੇਖਿਆ ਹੀ ਹੈ ਨਾ, ਹਰ ਤਰ੍ਹਾਂ ਸੁਨੱਖਾ ਤੇ ਲਾਇਕ ਹੈ। ਕਿਉਂ ਬੀਜੀ?
1: ਤੂੰ ਕੀ ਜਾਣੇ, ਜ਼ਿੰਦਗੀ ਮੇਰਾ ਦਸਵੰਟਾ ਹੈ। ਘਰ ਦੀਆਂ ਮਜ਼ਬੂਰੀਆਂ ਵੱਲ ਵੇਖ ਸਰਾ, ਤੇਰਾ ਪਿਓ ਜ਼ਮੀਨ ਨਾਲ ਕੁੱਲ ਦਾ ਕੁੱਬਾ ਹੋ ਗਿਆ। ਜ਼ਮੀਨ ਕਹਿਣੀ ਤੂੰ ਬਹੁਤ ਛੋਟੀ ਦਾ ਵੈਸੇ ਉੱਤੇ ਸਾਸਾਂ ਦੇ ਪਿੰਡ ਹੇਠਾਂ ਅਸੀਂ ਬਣੇ ਜਾ ਰਹੇ ਹਾਂ।
0: ਬੀਜੀ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਮਾਂ ਦੇ ਦਰਦ ਨੇ ਮੈਨੂੰ ਮਰੋੜ ਸੁੱਟਿਆ। ਸਿਰ ਮਾਰਦਿਆਂ ਹਾਣੀ ਦੇ ਪਿਆਰ ਵੱਲੋਂ ਅੱਖਾਂ ਮਿਟ ਲਈਆਂ ਤੇ ਜਦੋਂ ਹਰੀ ਦੇ ਸਾਹਮਣੇ ਆਈ, ਮੇਰੀਆਂ ਅੱਖਾਂ ਡੁੱਲੀ ਜਾ ਰਹੀਆਂ ਸਨ। ਸਾਰੀ ਵਿਥਿਆ ਜਾਣ ਕੇ ਹੌਕਾ ਖਿੱਚਦਾ ਉਹ ਜ਼ਬਤ ਵਿੱਚ ਆ ਗਿਆ ਸੀ।
2: ਜੀਤੋ, ਇਹਨਾਂ ਹਾਲਾਤਾਂ 'ਚ ਅਸੀਂ ਜੁੜ ਨਹੀਂ ਸਕਾਂਗੇ, ਤੂੰ ਤਕੜੀ ਹੋ ਕੇ ਭਾਰ ਚੁੱਕ।
0: ਮੈਂ ਸੋਨੇ ਵੱਟੇ ਪਿੱਤਲ ਵਿਹਾਜ ਰਹੀ। ਮੇਰੀ ਰੂਹ ਕੁਰਲਾ ਉੱਠੀ ਤੇ ਬੇਕਾਬੂ ਹੋ ਕੇ ਉਸਨੂੰ ਘੁੱਟ ਲਿਆ। ਹਰੀ, ਤੂੰ ਮੈਨੂੰ ਕਿਧਰੇ ਲੈ ਚੱਲ, ਜੋ ਹੋ ਵੇਖੀ ਜਾਓ।
2: ਨਹੀਂ ਜਿੱਥੇ ਨਹੀਂ, ਐਵੇਂ ਆਪਾਂ ਮਾਂ ਬਾਪ ਦਾ ਸਿਰ ਨੀਵਾਂ ਕਰਾਂਗੇ। ਸਾਡਾ ਸਮਾਜ ਹਲੇ ਇੰਨੀ ਦਲੇਰੀ ਦਾ ਭਾਰ ਚੁੱਕਣ ਜੋਗਾ ਨਹੀਂ ਹੋਇਆ।
0: ਆਸ ਦਾ ਟੁੱਟਦਾ ਤਾਰਾ ਪਲਕ ਲਈ ਮੂੰਹ ਰਸ਼ਨਾਉਂਦਾ ਏ, ਪਰ ਜ਼ਿੰਦਗੀ ਦਾ ਹਨੇਰਾ ਦੂਰ ਨਹੀਂ ਕਰਦਾ। ਹਰੀ, ਤੂੰ ਜੁਗ ਜੁਗ ਜੀਵੇ, ਜਿਸ ਆਪਣੇ ਪਿਆਰ ਨੂੰ ਮੇਰੇ ਘਰ ਦੀਆਂ ਮਜਬੂਰੀਆਂ ਤੋਂ ਵਾਰ ਦਿੱਤਾ। ਇੰਨਾ ਖਰਾ ਤੇ ਵਧੀਆ ਮਨੁੱਖ ਮੈਨੂੰ ਮੁੜ ਕਦੇ ਨਹੀਂ ਮਿਲਿਆ। ਮੇਰਾ ਵਿਆਹ ਤਾਂ ਸੌਦਾ ਸੀ, ਦੋਹਾਂ ਧਿਰਾਂ ਲਾਭ ਹਾਣ ਹਾਲੇ ਸਨ। ਕਰਦਿਆਂ ਮੇਰਾ ਭਰਾ ਕੈਨੇਡਾ ਵਾਲਣਾ ਸੀ ਤੇ ਸਹੁਰਿਆਂ ਨੂੰ ਰਜਵਾਂ ਦਾਜ ਚਾਹੀਦਾ ਸੀ। ਸਹੁਰਾ ਤੇ ਪਤੀ ਅਜਿਹੇ ਲਾਲਚੀ ਕੰਡੇ ਸਨ, ਚੁਭਦਿਆਂ ਦਾ ਪਤਾ ਨਹੀਂ ਲੱਗਦਾ ਤੇ ਦਰਦ ਬੇਥਾ। ਘਰ ਵਾਲਾ ਬੁੱਲ ਦੀ ਟੋਕ ਵਜੋਂ ਖੰਡਾ ਤੇ ਰੰਗ ਕਣਕ ਬੰਨਾ ਸੀ। ਮੈਂ ਈਰਖਾ ਵਸ ਬਦਖੋਰੀ ਨਹੀਂ ਲਿਖ ਰਹੀ, ਆਪਣੇ ਪਿਆਰ ਨੂੰ ਮੈਂ ਔਗਣ ਨਹੀਂ ਮੰਨਦੀ। ਕੁੜੀ ਜਵਾਨ ਹੋਏਗੀ ਤਾਂ ਹਾਣ ਦੀ ਲੋੜ ਅਵਸ਼ ਅੱਗੇ ਆਏਗੀ। ਜਗੀਰੇ ਨੇ ਵੀਜ਼ਾ ਲੈਣ ਸਮੇਂ ਮੈਨੂੰ ਦਿੱਲੀ ਵਾਹ ਵਾਹ ਘੁਮਾਇਆ, ਮਹਿੰਗੇ ਰੈਸਟੋਰੈਂਟ ਵਿੱਚ ਖਾਣਾ ਵੀ ਖਵਾਇਆ। ਮੈਂ ਕਸੀਸ ਵੱਟ ਕੇ ਕਿਹਾ ਸੀ, ਇੰਨਾ ਖਰਚਾ ਕਿਉਂ ਕਰਦੇ ਹੋ?
3: ਨਾ ਹੋਰ ਕਮਾਈ ਦਾ ਕਾਹਦੇ ਲਈ ਆ? ਦੇਖ ਸੁਣ, ਇਹ ਪੁਰਾਣੀ ਦੁਨੀਆ ਭੁੱਲ ਤੇ ਨਵੇਂ ਦੀ ਹਾਣੀ ਬਣ।
0: ਉਹ ਦਸਵੀਂ ਫੇਲ ਤੇ ਹਾਕੀ ਦਾ ਮਾੜਾ ਮੋਟਾ

0: ਖਿਡਾਰੀ ਸੀ। ਹਵਾਈ ਜਹਾਜ਼ ਵਿੱਚ ਉਹ 에ਅਰ ਇੰਡੀਆ ਦੀ ਹੋਸਟਸ ਨਾਲ ਜੱਕੜ ਮਾਰਨ ਲੱਗ ਪਿਆ।
1: ਮੈਡਮ, ਆ ਮੇਰੀ ਨਵੀਂ ਬਾਉਟੀ ਹੈ, ਪਸੰਦ ਆ?
0: ਬਹੁਤ ਸੋਹਣੀ ਹੈ, ਮੁਬਾਰਕ।
1: ਥੈਂਕ ਯੂ।
0: ਉਹ ਪੰਜਾਬਣ ਸੀ, ਦੁਆਬੇ ਦੀ ਮਹਿਕ ਦੀ ਸ਼ੱਕਰ।
1: ਮੈਨੂੰ ਤਾਂ ਤੂੰ ਖੰਡ ਵਰਗੀ ਲੱਗਦੀ ਆ।
0: ਤੇ ਫੇਰ ਵੱਟਾ ਸੱਟਾ ਕਰਨਾ ਹੈ?
1: ਨਹੀਂ ਬਈ, ਨਹੀਂ, ਹਾਲੇ ਨਹੀਂ। ਸ਼ੱਕਰ ਤਾਂ ਸ਼ੱਕਰ ਹੀ ਹੁੰਦੀ ਆ ਨਾ।
0: ਮੂੰਹ ਹੱਥ ਸਾਫ ਕਰਨ ਲਈ ਗਰਮ ਰੁਮਾਲ ਵੰਡਦੀ ਉਹ ਅਗਾਂਹ ਵੱਧ ਗਈ। ਹਾਲੇ ਨਹੀਂ ਤੇ ਸ਼ਬਦਾਂ ਨਾਲ ਮੈਂ ਜਗੀਰੇ ਦਾ ਅੰਦਰ ਬਾਲ ਤੋਲਣ ਲੱਗ ਪਈ। ਵੈਨਕੂਵਰ ਹਵਾਈ ਅੱਡੇ ਤੋਂ ਟੈਕਸੀ ਵਿਚ ਬੈਠਦਿਆਂ ਮੈਂ ਪੁੱਛ ਹੀ ਲਿਆ ਸੀ, ਸਰਦਾਰ ਜੀ, ਹਾਲੇ ਨਹੀਂ ਤਾਂ 에ਅਰ ਹੋਸਟਸ ਨਾਲ ਮੈਨੂੰ ਕਦੋਂ ਵਟਾਓਗੇ?
1: ਓਏ ਹੋਏ, ਤੂੰ ਵੀ ਕਮਾ ਲਈ ਹੈ ਬਸ। ਓਏ, ਇਸ ਤਰ੍ਹਾਂ ਦੀ ਛੇੜਛਾੜ ਤਾਂ ਚੱਲਦੀ ਰਹਿੰਦੀ ਆ।
0: ਉਸ ਪਿੱਠ ਪਿੱਛੋਂ ਦੀ ਹੱਥ ਵਧਾ ਕੇ ਮੈਨੂੰ ਘੁੱਟ ਲਿਆ ਸੀ। ਪਰ ਸੁਣ, ਡਰਾਈਵਰ ਸ਼ੀਸ਼ੇ ਵਿੱਚੋਂ ਤਾੜ ਰਿਹਾ।
1: ਓਏ, ਆਪਣਾ ਹੀ ਭਾਈ ਬਣਦਾ। ਪਹਿਲਾਂ ਇਹ ਜਿਹੜੀ ਆ ਟੈਕਸੀ ਆ ਚਲਾ ਰਿਹਾ ਨਾ, ਇਹ ਮੇਰੇ ਕੋਲ ਹੁੰਦੀ ਸੀ।
0: ਮੈਂ ਸਮਝਿਆ ਕੈਨੇਡਾ ਵਿੱਚ ਨਹੀਂ, ਡਰਾਈਵਰਾਂ ਦੀ ਦੁਨੀਆਂ ਵਿੱਚ ਆ ਗਈ ਆ। ਅੱਜ ਹੋਰ, ਪਲਕ ਹੋਰ, ਨਵੀਂ ਦੁਨੀਆਂ ਮੇਰੀਆਂ ਅੱਖਾਂ ਖੋਲਦੀ ਗਈ। ਇਕੱਲੇ ਘਰ ਵਿੱਚ ਅਕਲ ਕਾਂਡ ਸਾਂ, ਦੋ ਚਾਰ ਕਿਤਾਬਾਂ ਹੁੰਦੀਆਂ, ਜੀ ਲਾ ਲੈਂਦੀ। ਘਰ ਵਾਲੇ ਨੇ ਆਉਣ ਸਾਰ ਟੈਕਸੀ ਫੜ ਲਈ ਸੀ। ਉਹਦੇ ਯਾਰਾਂ ਫੀਸ ਲਈ ਵਧਾਈ ਦੇ ਫੋਨ ਖੜਕਾਏ। ਆਖਰ ਇੱਕ ਸ਼ਨਿਚਰ ਨੂੰ ਕੜਮਸ ਜੁੜ ਪਿਆ। ਪਹਿਲਾਂ ਉਹ ਕਿਸੇ ਪੱਬ ਤੋਂ ਅੱਧੇ ਸ਼ਰਾਬੀ ਹੋ ਕੇ ਆਏ ਸਨ। ਰੋਟੀ ਤਿਆਰ ਕਰਨ ਲਈ ਗੁਆਂਢਣ ਵਿੰਦਰ ਪਹੁੰਚ ਗਈ। ਉਸ ਦਾ ਮਾਲਕ ਵੀ ਢਾਣੀ ਵਿੱਚ ਬੈਠਾ ਸੀ। ਰੋਸਟ ਹੋਏ ਮੁਰਗੇ ਬਾਹਰੋਂ ਆ ਗਏ। ਛੱਕ ਛਕਾਈ ਵਿੱਚੋਂ ਇੱਕ ਮੰਚਲਾ ਜਗੀਰੇ ਨੂੰ ਚੋਟ ਮਾਰ ਗਿਆ।
2: ਹਾਲੇ ਹੋਰ ਕਿੰਨੇ ਕੁ ਵਿਆਹ ਕਰਾਉਣੇ? ਚੁੱਪ ਸਾਲਾ, ਵਿਆਹ ਦਾ ਯਾਰ, ਜਨਾਨੀ ਤੇਰੀ ਤਾਂ ਪੱਟ ਦਾ ਲੱਛਾ, ਯਾਨੀ ਵੇਖੀ ਜਾਈਏ। ਸਾਰੇ ਦੁਆਬੇ ਚੋਂ ਛੇਟੀ ਮਾਰਮੀ ਚੁਣੀਆਂ ਭੁਰਜੀ ਖਰੋਚਾ, ਹੁਣ ਤਾਂ ਹੀ ਨੇਰਾ ਹੀ ਚੋਇਆ, ਸਵਾਦ ਤਾਂ ਹੁਣ ਆਵਾ।
0: ਜਗੀਰੇ ਦੀ ਪਹਿਲੀ ਛੱਡੀ ਦਾ ਮੈਨੂੰ ਪਤਾ ਸੀ। ਮਨ ਮਾਰ ਕੇ ਮੈਂ ਕੁੰਡੇ ਲੱਗ ਰੁਪਈਏ ਉੱਤੇ ਸਬਰ ਕਰ ਲਿਆ। ਸਬਰ ਸੰਤੋਖ ਬਾਰੇ ਮੇਰੇ ਦਿਲ ਨੂੰ ਹੀ ਪਤਾ ਸੀ। ਵਿੰਦਰ ਤੋਂ ਜਾਣਿਆ ਜਗੀਰੇ ਨੇ ਇੱਥੇ ਇੱਕ ਗੋਰੀ ਵੀ ਹੰਢਾਈ ਸੀ। ਮੇਰਾ ਅੰਦਰ ਅਸਲੋਂ ਡਿੱਗ ਪਿਆ। ਮੇਰੇ ਅਰਮਾਨਾਂ ਦੀ ਕਿਹਨੂੰ ਪਰਵਾਹ ਸੀ? ਵਾਹ ਵਾਹ ਨੀ ਕਿਸਮਤ ਏ, ਕਿਹੋ ਜਿਹੀਆਂ ਘੁੰਮਣ ਘੇਰੀਆਂ ਪਟਕਾ ਮਾਰੀਆਂ। ਭੈਣ ਵਿੰਦਰ, ਇਹ ਮਰਦ ਜਨਾਨੀ ਨੂੰ ਕੀ ਸਮਝਦੇ ਆ?
3: ਗੁੱਡੀ, ਹੋਰ ਕੀ, ਚਾਰ ਦਿਨ ਖੇਡੇ, ਪੁਰਾਣੀ ਹੋਈ ਤੇ ਵਗਾ ਕੇ ਮਾਰੀ।
0: ਤੇਰੇ ਨਾਲ ਵੀ
3: ਹੋਣ ਲੱਗੀ ਸੀ? ਮੈਂ ਡੱਟ ਗਈ, ਆਪਣੀ ਕਮਾਈ ਸਾਂਭਣੀ ਸ਼ੁਰੂ ਕਰ ਦਿੱਤੀ। ਯੂ ਨੋ, ਹੁਣ ਘਰ ਦਾ ਤੇ ਕਿਚਨ ਦਾ ਖਰਚ ਅੱਧੋ ਅੱਧ, ਯਾਨੀ 50-50। ਇੱਥੇ ਮਰਦ ਵੱਟੋ ਵੱਟ ਪਾਏ ਬਿਨਾਂ ਥੈ ਸਿਰ ਨਹੀਂ ਰਹਿੰਦਾ।
0: ਤੂੰ ਤਾਂ ਬਹਾਦਰ ਜਨਾਨੀ ਏ। ਗੱਲ ਸੁਣ, ਮੈਨੂੰ ਤੇਰੇ ਵਰਗੀ ਸਹੇਲੀ ਦੀ ਲੋੜ ਸੀ।
3: ਮੇਰੇ ਨਾਲ ਬੇਰੀ ਤੋੜਨ ਚੱਲਿਆ ਕਰ, ਵਿਹਲੀ ਦਾ ਦਿਨ ਕਿਵੇਂ ਲੱਗੂਗਾ?
0: ਮੈਂ ਭਲਕ ਤੋਂ ਤਿਆਰ ਹਾਂ। ਸਾਡੀ ਦੋਸਤੀ ਵਾਹਵਾ ਪੱਕੀ ਹੁੰਦੀ ਗਈ। ਮੈਂ ਅਗਲੀ ਸਵੇਰ ਹੀ ਵਿੰਦਰ ਨਾਲ ਫਾਰਮ ਦੀ ਬਾਲਟੀ ਚੱਕੀ। ਬਿਹਾਰੀ ਦੇ ਪੈਸਿਆਂ ਨੂੰ ਜਦੋਂ ਰੁਪਈਆਂ ਨਾਲ ਜ਼ਰਬ ਦਿੱਤੀ, ਮੈਂ ਤਾਂ ਛਾਲਾ ਹੀ ਮਾਰ ਉੱਠੀ। ਬੇਰੀ ਦਾ ਸੀਜ਼ਨ ਲਾ ਕੇ ਮੈਂ ਬਿੰਦਰ ਨੂੰ ਆਖਿਆ, ਬਿੰਦਰ, ਮੈਨੂੰ ਕੋਈ ਹੋਰ ਕੰਮ ਲੱਭਦੇ, ਬਸ ਦੇਹ ਤੋੜਵਾ ਨਾ ਹੋਵੇ।
3: ਤੂੰ ਕੰਮ ਕਰਨ ਵਾਲੀ ਬਣ, ਕੰਮ ਤਾਂ ਇੱਥੇ ਨਿਕਲਦੇ ਹੀ ਰਹਿੰਦੇ ਨੇ।
0: ਸਾਲ ਭਰ ਟੁੱਟਵੀਆਂ ਦਿਹਾੜੀਆਂ ਲੱਗਦੀਆਂ ਰਹੀਆਂ। ਬੇਰੀ ਦਾ ਸੀਜ਼ਨ ਮੁੜ ਆ ਗਿਆ। ਹੁਣ ਮੈਂ ਵਿੰਦਰ ਦੇ ਆਖੇ ਆਪਣਾ ਹਿਸਾਬ ਬੈਂਕ ਵਿੱਚ ਖੁਲਵਾ ਲਿਆ। ਜਮ੍ਹਾਂ ਹੁੰਦੀ ਰਕਮ ਵਾਹ ਵਾਹ ਹੌਸਲਾ ਬਣੀ ਹੋਈ ਸੀ। ਤੇ ਜਗੀਰਾ ਇੱਕ ਦਿਨ ਆਖਣ ਲੱਗਾ,
1: ਨਾ ਆਪਾਂ ਹੁਣ ਘਰ ਲੈ ਲਈਏ, ਉਹ ਕਿੰਨਾ ਕੁ ਚਿਰ ਕਿਰਾਏ ਤੇ ਰਹਾਂਗੇ? ਬੋਲਦੀ ਨੀ, ਕੀ ਸਲਾਹ ਤੇਰੀ?
0: ਚੰਗਾ ਹੀ ਆ ਜੇ ਆਪਣਾ ਘਰ ਬਣ ਜੂਗਾ।
1: ਨਾ ਉਹਦੇ ਲਈ ਨਾ ਆਪਾਂ ਨੂੰ ਸੋਸਾਇਟੀ ਆ ਨਾ ਜਿਹੜੀ, ਉਹਨੂੰ 7,000 ਜਿਹੜਾ ਨਾ ਉਹ ਬਿਆਨੇ ਵਜੋਂ ਡਾਊਨ ਕਰਨਾ ਪਏਗਾ। 3,000 ਤਾਂ ਹੈ ਮੇਰੇ ਕੋਲ।
0: ਉਹ ਮੇਰੇ ਕੋਲੋਂ 4,000 ਪਾਲਦਾ ਸੀ, ਉਸ ਮੇਰੀ

0: ਪਾਸਬੁੱਕ ਵੇਖ ਲਈ ਸੀ। ਮੈਂ 4000 ਕਢਵਾ ਦਿੱਤਾ ਤੇ ਬਾਕੀ ਹੁਣ ਮੇਰੇ ਕੋਲ 400 ਬਚ ਗਏ ਸਨ। ਗੱਲ ਸੁਣੋ, ਹੁਣ ਸ਼ਰਾਬ ਘੱਟ ਕਰ ਦਿਓ। ਨਾ ਗੱਲ ਸੁਣੋ, ਮਾਹਵਾਰੀ ਕਿਸ਼ਤਾਂ ਦਾ ਵੀ ਤਾਂ ਖਿਆਲ ਕਰੋ। ਗੈਸ, ਟੈਲੀਫੋਨ, ਇੰਸ਼ੋਰੈਂਸ ਤੇ ਗੱਡੀ ਦੀਆਂ ਕਿਸ਼ਤਾਂ ਵੱਖਰੀਆਂ। ਸਮਝੋ, ਇੱਥੇ ਜ਼ਿੰਦਗੀ ਕਿਸ਼ਤਾਂ ਦੀ ਗੁਲਾਮ ਆ।
1: ਉਹ ਹੁਣ ਪੱਕੇ ਕਬੀਲਦਾਰ ਆ, ਆਉਣ ਵਾਲੇ ਜਵਾਕ ਦੀ ਵੀ ਤਾਂ ਫਿਕਰ ਆ ਨਾ।
0: ਲੱਗਦਾ ਸੀ ਉਹ ਪਹਿਲਾਂ ਨਾਲੋਂ ਸੁਧਰ ਗਿਆ। ਅਸੀਂ ਵੈਨਕੂਵਰ ਤੋਂ ਸਰੀ ਨਵੇਂ ਘਰ ਸੁੱਖ ਸਾਨ ਨਾਲ ਆ ਗਏ। ਪਰ ਇੱਕ ਸੰਡੇ ਕਿਸੇ ਗੋਰੀ ਦਾ ਫੋਨ ਆ ਗਿਆ।
2: ਹੈਲੋ, ਮੈਂ ਜਾਗਰ ਦੀ ਗਰਲਫ੍ਰੈਂਡ।
0: ਕੌਣ ਜਾਗਰ? ਇਹ ਜਗੀਰ ਸਿੰਘ ਦਾ ਫੋਨ ਹੈ, ਰੋਂਗ ਨੰਬਰ।
2: ਯੈਸ ਯੈਸ, ਜਾਗਰ, ਤੂੰ ਉਸਦੀ ਵਾਈਫ ਹੈ? ਮੈਂ ਤੇਰਾ ਹੀ ਹਾਲ ਪੁੱਛਣਾ ਸੀ। ਹੈਪੀ ਹੈ ਤੇਰਾ ਹਸਬੈਂਡ? ਨੋ ਗੁੱਡ।
0: ਨਾ ਤੈਨੂੰ ਕੀ ਟ੍ਰਬਲ ਹੈ? ਸਾਡੇ ਵਸ ਦੇ ਘਰ ਤੋੜਦੀਆਂ।
2: ਨੋ ਟ੍ਰਬਲ, ਤੈਨੂੰ ਮਿਲਣਾ ਚਾਹੁੰਦੀ ਹੈ।
0: ਮੈਂ ਨਹੀਂ ਮਿਲਣਾ। ਇੰਨਾ ਕਹਿ ਕੇ ਮੈਂ ਫੋਨ ਬੰਦ ਕਰ ਦਿੱਤਾ। ਇਹ ਜ਼ਰੂਰ ਉਹਨੂੰ ਅੱਗੇ ਪਿੱਛੇ ਮਿਲਦੀ ਹੋਊਗੀ। ਮੈਂ ਨਫ਼ਰਤ ਨਾਲ ਸੁੜਾਕਾ ਮਾਰਿਆ, ਘਰ ਆਏ ਜਗੀਰੇ ਨੂੰ ਦੱਸਿਆ ਤੇਰੀ ਗਰਲਫ੍ਰੈਂਡ ਦਾ ਫੋਨ ਆਇਆ ਸੀ।
1: ਨਾ ਕਿਹੜੀ ਦਾ?
0: ਮੈਂ ਗੱਲ ਸੁਣ, ਕਿੰਨੀਆਂ ਕੁ ਨੇ? ਮਨ ਮਾਰਨ ਤੇ ਵੀ ਮੈਨੂੰ ਜਗੀਰੇ ਨਾਲ ਪਿਆਰ ਨਹੀਂ ਸੀ ਜਾਗਿਆ, ਬਸ ਸਮਝੌਤੇ ਵਾਲਾ ਗੁਜ਼ਾਰਾ ਚੱਲ ਰਿਹਾ ਸੀ।
1: ਉਹ ਐਵੇਂ ਭੌਂਕਦੀ ਹੋਣੀ ਆ ਕੋਈ ਚਗਲ ਜੀ।
0: ਮੇਰੀ ਤਸੱਲੀ ਲਈ ਉਸਨੇ ਮੂੰਹ ਵੱਟ ਲਿਆ। ਮੈਨੂੰ ਆਪਣੀ ਲਿਆਕਤ ਉੱਤੇ ਭਰੋਸਾ ਸੀ ਕਿ ਇਹਨੂੰ ਬੰਦਾ ਬਣਾ ਲਵਾਂਗੀ, ਪਰ ਗੱਲ ਉਲਟੀ ਪੈਂਦੀ ਗਈ। ਪਿੰਡੋਂ ਭਰਾ ਨੂੰ ਮੰਗਵਾਉਣ ਦੀਆਂ ਚਿੱਠੀਆਂ ਤਾਕੀਦ ਕਰ ਰਹੀਆਂ ਸਨ। ਮੈਂ ਮਾਪਿਆਂ ਵੱਲੋਂ ਗੁੱਸੇ ਨਾਲ ਘੇਸਲ ਮਾਰੀ ਰੱਖੀ। ਲਓ, ਇੱਕ ਨਵੀਂ ਵਿਪਤਾ ਹੋਰ ਮੱਥੇ ਆਵਤ ਜੀ। ਜਗੀਰੇ ਨੇ ਇੱਕ ਦਿਨ ਪਿਆਰ ਨਾਲ ਹੱਥ ਫੜਦਿਆਂ ਆਖਿਆ,
1: ਚੰਨੀਏ ਇੱਕ ਨੇਕੀ ਕਰ। ਉਹ ਭਾਈਏ ਨੇ ਮਿਹਨਤ ਨਾਲ ਲਿਖਿਆ, ਉਹ ਮੇਰਾ ਇੱਕ ਯਾਰ ਆ ਮੋਣਾ।
0: ਅੱਛਾ,
1: ਅੱਤ ਦਾ ਗਰੀਬ ਆ, ਉਹਨੂੰ ਨਾ ਬੰਨ ਚੱਪਾ ਲਾ ਕੇ ਇੱਧਰ ਮੰਗਵਾ ਲਈ ਆ। ਉਹ ਰੋਟੀ ਆ ਨਾ, ਰੋਟੀ ਪੈਜੂ, ਸਾਰੀ ਉਮਰ ਤੁਆਵਾਂ ਦਊ।
0: ਨਾ ਉਹ ਕਿਵੇਂ, ਬਹੁਤਾ ਦਿਲ ਆਇਆ ਤੇ ਪੈਸੇ ਪਾ ਦਵੋ।
1: ਉਹ ਨਹੀਂ, ਉਹ ਇੱਧਰ ਆਉਣਾ ਚਾਹੁੰਦਾ।
0: ਪਰ ਅਸੀਂ ਇੱਧਰ ਕਿਵੇਂ ਬੁਲਾ ਸਕਦੇ ਹਾਂ, ਬਲੱਡ ਰਿਲੇਸ਼ਨ ਤਾਂ ਹੈ ਕੋਈ ਨਹੀਂ ਸਾਡਾ।
1: ਉਹ ਹੈ ਇੱਕ ਤਰਕੀਬ, ਤੇਰੀ ਮਿਹਰਬਾਨੀ ਨਾਲ। ਤੂੰ ਨਾ ਪਤਾ ਕੀ ਗੱਲ, ਤੂੰ ਮੈਨੂੰ ਤਲਾਕ ਦੇ ਦੇ।
0: ਕੀ?
1: ਹਾਂ ਹਾਂ,
0: ਕੀ ਆਖਿਆ ਤੁਸੀਂ?
1: ਆਹੋ ਵੀ ਤੂੰ ਮੈਨੂੰ ਤਲਾਕ ਦੇ ਦੇ ਤੇ ਵਿਆਹ ਲਈ ਕਾਗਜ਼ ਭਰ ਦੇ।
0: ਮੇਰੀ ਤਾਂ ਚੱਕਰੀ ਪੌ ਗਈ, ਤਲਾਕ ਮੇਰੇ ਸਿਰ ਹਥੌੜੇ ਦੀ ਸੱਟ ਵਾਂਗ ਵੱਜਾ।
1: ਗੱਲ ਸੁਣ ਰੱਬ ਦੀ ਸਹੁ, ਹੈਂ? ਗੱਲ ਸੁਣ, ਮੈਂ ਤੇਰੇ ਪੈਰੀ ਪੈਂਦਾ। ਉਹ ਅਸੀਂ ਰਹਿਣਾ ਤਾਂ ਇੱਕੋ ਹੀ ਛੱਤ ਹੇਠਾਂ ਆ, ਬਸ ਕਾਨੂੰਨੀ ਅੜਚਣ ਆ ਜਿਹੜੀ ਉਹ ਦੂਰ ਕਰਨੀ ਆ।
0: ਸੱਚ, ਇੱਕ ਗੱਲ ਤਾਂ ਮੈਂ ਦੱਸਣਾ ਹੀ ਭੁੱਲ ਗਈ ਸਾਂ। ਇਸ ਤੋਂ ਪਹਿਲਾਂ ਮੇਰਾ ਬੱਚਾ ਜ਼ਾਇਆ ਹੋ ਚੁੱਕਾ ਸੀ, ਕਿੰਨੇ ਹੀ ਦਿਨ ਹਸਪਤਾਲ ਪਈ ਰਹੀ। ਡਾਕਟਰ ਨੇ ਦੱਸ ਦਿੱਤਾ ਕਿ ਹੁਣ ਬੱਚਾ ਕਦੇ ਨਹੀਂ ਹੋਵੇਗਾ।
1: ਗੱਲ ਸੁਣ, ਉਹ ਮੇਰਾ ਪੱਗ ਵੱਟ ਭਰਾ ਆ, ਯਾਰ ਆ ਉਹ ਮੇਰਾ, ਕਰਦੇ ਨਾ ਮਿਹਰਬਾਨੀ।
0: ਪਤਾ ਨਹੀਂ ਉਹ ਕੀ ਆਖੀ ਗਿਆ, ਮੇਰੀ ਤਾਂ ਸੁਰਤ ਟਿਕਾਣੀ ਨਹੀਂ ਸੀ। ਮਿਹਨਤ ਤਰਲਾ ਕਰਦਿਆਂ ਉਸ ਖੇੜਾ ਨਾ ਛੱਡਿਆ। ਰੱਬ ਦੀ ਮਾਰ ਜਾਂ ਪੁੱਠੀ ਮੱਤ, ਮੈਂ ਤਲਾਕ ਵਾਲੀ ਅਰਜ਼ੀ ਤੇ ਦਸਖਤ ਕਰ ਦਿੱਤੇ। ਮਨਾ, ਜੇ ਇੰਨੇ ਕੁ ਬਦਨਾਮੀ ਨਾਲ ਕਿਸੇ ਦਾ ਘਰ ਵੱਸਦਾ ਤਾਂ ਨੇਕੀ ਖੱਟ ਲੈ। ਪਰ ਮੇਰੀ ਜ਼ਮੀਰ ਕੂਕਦੀ ਸੀ, ਤੂੰ ਗਲਤੀ ਕਰ ਰਹੀ ਆਂ। ਇੱਥੇ ਕਾਨੂੰਨ ਤੋਂ ਪਰਵਾਰੇ ਹੋ ਕੇ ਲੋਕ ਮਾਮੇ, ਮਾਸੀ ਤੇ ਭੂਆ ਦੀਆਂ ਧੀਆਂ ਕਾਗਜ਼ ਭਰ ਭਰ ਠੱਗੀ ਮਾਰੀ ਜਾ ਰਹੇ ਹੈ। ਮੈਂ ਸਿੱਧਣ ਨੇ ਵਿੰਦਰ ਨਾਲ ਵੀ ਸਲਾਹ ਨਾ ਕੀਤੀ। ਦੂਰ ਹੋਣ ਕਾਰਨ ਸਾਡਾ ਹੁਣ ਕਦੇ ਕਦਾਈ ਗੁਰਦੁਆਰੇ ਹੀ ਮੇਲ ਹੁੰਦਾ ਸੀ। ਤਲਾਕ ਹੋ ਜਾਣ ਪਿੱਛੋਂ ਜਗੀਰੇ ਦਾ ਯਾਰ ਮੋਹਣਾ ਆ ਗਿਆ। ਵਿਚਾਰੇ ਨੇ ਲੋਹੜੇ ਦੀਆਂ ਅਸੀਸਾਂ ਦਿੱਤੀਆਂ। ਥੋੜੇ ਦਿਨਾਂ ਪਿੱਛੋਂ ਸਾਡਾ ਵਿਆਹ ਵੀ ਰਜਿਸਟਰਡ ਹੋ ਗਿਆ। ਹੁਣ ਜਗੀਰੇ ਨੇ ਇੱਕ ਹੋਰ ਦਾਅ ਮਾਰਿਆ, ਉਸ ਮੈਨੂੰ ਬੈਂਕ ਵਿੱਚੋਂ ਸਾਰੀ ਰਕਮ ਕਢਾਉਣ ਦੀ ਫਰਮਾਇਸ਼ ਪਾ ਦਿੱਤੀ। ਉਸ ਦੇ ਬਾਪੂ ਨੇ ਪਿੰਡ 4 ਕਿੱਲਿਆਂ ਦਾ ਸੌਦਾ ਕਰ ਲਿਆ ਸੀ। ਮੈਂ ਕੋਰੀ ਨਾ ਕਰਦਿਆਂ ਸਪਸ਼ਟ ਕਰ ਦਿੱਤਾ, ਮੈਂ ਆਪਣੇ ਲੋੜਵੰਦ ਮਾਪਿਆਂ ਨੂੰ ਦਵਾਨੀ ਨਹੀਂ ਕੱਲੀ, ਮੈਂ ਆਪਣਾ ਭਰਾ ਨਹੀਂ ਮੰਗਵਾਇਆ। तेरे यार दी खातर जग दी बदनामी चली ना, हुण तू मैनू असलो नंगा करन लगा। मेरे अंदरों अचेत गुस्सा पक पिया सी।
1: ना उत्थे पाईया जड़ा अपना 50,000 दा बयाना दे बैठा, वे ओदी रहनी नहीं।
0: मैं कुछ नहीं कर सकदी, मैनू विंदर दी नसीहत याद आ रही सी, पैसे बिना खोटे पे बंदे नू इत्थे कोई नहीं सियाणदा।
1: ना कादे पिछे ना कर दी आ, समझ नहीं आउंदा पिया मैनू तां। वो देख अपनी वधिया लंघी जांदी आ ना, पर एक गल सुन ला, बिगड़ दी बिगड़ जाऊगी आ।
0: ओदी नरमी भी सख्ती बनी हुई सी ना। की मतलब का तो?
1: वो जे पैसे कढ़वा के नहीं दिते ना तां घर छड्डना होएगा। हां
0: उसकी सख्ती जबाड़े वांग कुट गई ना। मैं क्यों घर छड्डा, मेरा भी एदे विच अद्द है।
1: ओ रहण दे बस कर, घर मेरे ना आ, कानूनी तौर ते तू मेरी ते घर दी कुछ नहीं लगदी। हां
0: लगदी किद्दां नहीं, कागजां ते कोई तलाक नहीं हो जांदे।
1: ओए सच्ची पुछे, ओ तैनू छड्डन वास्ते ही तलाक आली स्कीम घड़ी सी।

ਗੁਰੂ ਰੰਧਾਵਾ ਤੇ ਤੁਲਸੀ ਕੁਮਾਰ ਦਾ ਗਾਇਆ ਇਹ ਗੀਤ ਸੀ। ਉਸ ਤੋਂ ਪਹਿਲਾਂ ਅਸੀਂ ਸੁਰਜੀਤ ਮਿੰਦਰਖੀਆ ਦਾ ਗਾਇਆ ਇਹ ਗੀਤ ਸੁਣਿਆ ਤੇ ਹੁਣ ਤੁਹਾਡਾ ਪਸੰਦੀਦਾ ਪ੍ਰੋਗਰਾਮ ਨਜ਼ਰਾਨਾ। ਨਜ਼ਰਾਨਾ ਪ੍ਰੋਗਰਾਮ ਦਾ ਪਹਿਲਾ ਗੀਤ ਜੋਤਿਕਾ ਤਾਂਗੜੀ ਦੀ ਆਵਾਜ਼ ਚ ਤੁਸੀਂ ਸੁਣੋਗੇ ਇਹਨਾਂ ਸਭ ਦੀ ਫਰਮਾਇਸ਼ ਤੇ। ਪਹਿਲੀ ਫਰਮਾਇਸ਼ ਸਾਡੇ ਕੋਲ ਆਈ ਪਿੰਡ ਕੈਰੋ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ਮੀ, ਰਜਨੀ, ਆਕਾਸ਼ਦੀਪ ਅਨਹਦ ਤੇ ਗੁਰ ਸ਼ਬਦ, ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਜਗਸੀਰ ਸਿੰਘ ਪੰਜੂ, ਡਾਕਟਰ ਧਰਮ ਵੀਰ ਚੋਰੜ ਲਿਖਦੇ ਨੇ ਜੀ ਪਿੰਡ ਰਾਜਪੁਰਾ ਦੀ ਪੰਚਾਇਤ ਚੋਂ, ਗੁਰਮੀਤ ਸਿੰਘ ਮਿੱਤਾ ਸਾਊਥ ਦਿੱਲੀ ਤੋਂ, ਪਿੰਡ ਜੰਡਵਾਲਾ ਚੜ੍ਹਤ ਸਿੰਘ ਤੋਂ ਲਿਖਣ ਵਾਲੇ ਨੇ ਰਾਕੇਸ਼, ਨਰੇਸ਼, ਜਗਦੀਸ਼, ਅਨਿਕੇਤ, ਅੰਸ਼, ਅਮਨ, ਸਨੇਹਾ,

ਜੋਤਿਕਾ ਤਾਂਗੜੀ ਤੋਂ ਬਾਅਦ ਅਗਲੀ ਆਵਾਜ਼ ਤੁਹਾਡੇ ਲਈ ਹੈ ਜੀ ਸੁਰਜੀਤ ਬਿੰਦ ਰੱਖਿਆ ਦਾ ਉਹ ਗਾਣਾ ਜਿਹੜਾ ਤੁਸੀਂ ਪਹਿਲੇ ਨਹੀਂ ਸੁਣ ਪਾਏ ਤੇ ਹੁਣ ਨਜ਼ਰਾਨਾ ਪ੍ਰੋਗਰਾਮ ਦੀ ਇਹ ਪੇਸ਼ਕਸ਼ ਤੁਹਾਡੀ ਸਭ ਦੀ ਫਰਮਾਇਸ਼ ਤੇ ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ ਪ੍ਰਕਾਸ਼ ਅਰੋੜਾ ਚੰਦਰ ਅਰੋੜਾ ਤੇ ਅੰਕੁਸ਼ ਅਰੋੜਾ ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ ਰਾਜਕੁਮਾਰ ਸੁਨੀਤਾ ਕੁਲਦੀਪ ਗਾਂਧੀ ਪਟੇਲ ਨਗਰ ਮਲੋਟ ਪੰਜਾਬ ਤੋਂ ਫਰਮਾਇਸ਼ ਡਾਕਟਰ ਰਮੇਸ਼ ਕੁਮਾਰ ਜਾਜੋਰੀਆ ਗੀਤਾ ਰਾਣੀ ਜਾਜੋਰੀਆ ਗਗਨਦੀਪ ਜਾਜੋਰੀਆ ਤੇ ਬੇਬੀ ਆਰਜ਼ੂ ਜਾਜੋਰੀਆ ਹੋਰਾਂ ਦੀ ਆਈ ਨੱਤ ਰੋਡ ਤਲਵੰਡੀ ਸਾਬੋ ਗਲੀ ਨੰਬਰ 5 ਤੋਂ ਆ ਗਏ ਨੇ ਬੂਟਾ ਸਿੰਘ ਮਾਨ ਅਮਰਜੀਤ ਕੌਰ ਮਾਨ ਗੁਰਪ੍ਰੀਤ ਸਿੰਘ ਮਾਨ ਮਹਿੰਦਰ ਪੱਟੀ ਮੰਡੀ ਕਲਾਂ ਤੋਂ ਮਹਿੰਦਰ ਬਿਸ਼ਨੋਈ ਵੇਦ ਪ੍ਰਕਾਸ਼ ਬਿਸ਼ਨੋਈ ਅਮਿਤ ਬਿਸ਼ਨੋਈ ਅਜੇ ਬਿਸ਼ਨੋਈ ਤੇ ਗਿਆਨ ਬਿਸ਼ਨੋਈ ਪਿੰਡ ਹਰੀਪੁਰਾ ਅਬੋਹਰ ਪੰਜਾਬ ਤੋਂ ਫਰਮਾਇਸ਼ ਭੇਜ ਰਹੇ ਨੇ ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਅਬੋਹਰ ਪਿੰਡ ਰਾਜਪੁਰਾ ਤੋਂ ਕਿਹਨਾਂ ਦੀ ਫਰਮਾਇਸ਼ ਆਈ ਸਿਰਫ ਐਡਰੈਸ ਹੀ ਮਿਲਿਆ ਫਰਮਾਇਸ਼ਕਰਤਾ ਦੇ ਨਾਮ ਨਹੀਂ ਮਿਲੇ ਮੁਹੱਲਾ ਫਤਿਹਗੜ੍ਹ ਲੁਧਿਆਣਾ ਪੰਜਾਬ ਤੋਂ

ਸੁਰਜੀਤ ਬਿੰਦਰਖੀਆ ਦਾ ਗਾਇਆ ਗੀਤ ਸੀ ਤੇ ਹੁਣ ਨਜ਼ਰਾਨਾ ਪ੍ਰੋਗਰਾਮ ਚ ਅਗਲੀ ਆਵਾਜ਼ ਤੁਸੀਂ ਸੁਣੋਗੇ ਕਰਨ ਰੰਧਾਵਾ ਦੀ ਤੇ ਇਸ ਫਰਮਾਇਸ਼ ਤੇ ਇਹ ਗਾਣਾ ਆਏਗਾ ਭਵਨਾਲ ਹਾਜੀਪੁਰ ਤੋਂ ਫਰਮਾਇਸ਼ ਭੇਜਣ ਵਾਲੇ ਵਿਜੇ ਕੌਂਡਲ ਪੂਜਾ ਕੌਂਡਲ ਤੇ ਅਨੀਤਾ ਕੌਂਡਲ ਕਨੇਰਾ ਮੁਹੱਲਾ ਪਟਿਆਲਾ ਤੋਂ ਫਰਮਾਇਸ਼ ਆਈ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਬੱਤਾ ਪਲਕ ਬੱਤਾ ਕਰਨ ਬੱਤਾ ਗੀਤੂ ਬੱਤਾ ਹਾਰਦਿਕ ਨਿਹਾਰਿਕਾ ਤੇ ਵੰਸ਼ ਬੱਤਾ ਬਠਿੰਡਾ ਰੋਡ ਟਾਪਵਾਲੀ ਤੋਂ ਰਾਜਿੰਦਰ ਨਾਰੰਗ ਅੰਜੋ ਨਾਰੰਗ ਤੇ ਮੋਹਿਤ ਨਾਰੰਗ ਨੇ ਸਾਨੂੰ ਫਰਮਾਇਸ਼ ਭੇਜੀ ਫਰੈਂਡਸ ਕਾਲਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ ਇੰਦਰਜੀਤ ਕੌਰ ਬੇਬੀ ਮਨਮੀਤ ਤੇ ਮਨਵਿੰਦਰ ਸਿੰਘ ਪਾਂਧਾ ਹੋਰਾਂ ਦੀ ਫਰਮਾਇਸ਼ ਕੋਟਲੀ ਕਲਾਂ ਪੰਜਾਬ ਤੋਂ ਯਾਦਵਿੰਦਰ ਸਿੰਘ ਸੁਖਵਿੰਦਰ ਸਿੰਘ ਰਵਿੰਦਰ ਸਿੰਘ ਮਨਜੀਤ ਸਿੰਘ ਗੁਰਜੋਤ ਸਿੰਘ ਹੋਰਾਂ ਦੀ ਫਰਮਾਇਸ਼ ਆ ਗਈ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਤੇ ਕਰੁਣਾ ਵਰਮਾ ਹੋਰਾਂ ਦੀ ਫਰਮਾਇਸ਼ ਪ੍ਰੇਮ ਸਿੰਘ ਚੌੜਾ ਮਨਜੀਤ ਕੌਰ ਚੌੜਾ ਮਨਮੀਤ ਕੌਰ ਚੌੜਾ ਮਨਜੀਤ ਕੌਰ ਚੌੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਤੇ ਸਿਮਰਨ ਇਹਨਾਂ ਦੇ ਨਾਲ ਏਕਮ ਦਮਨ ਤੇ ਅਭਿਜੋਤ ਵੀ ਨੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆ ਬਠਿੰਡਾ ਤੋਂ ਇਹ ਫਰਮਾਇਸ਼ ਸਾਨੂੰ ਭੇਜ ਰਹੇ ਨੇ ਬਾਬੂ ਸਿੰਘ ਤੇ ਮਾਨ ਬਲਜਿੰਦਰ ਕੌਰ ਦੇ ਮਾਨ ਰਵਨੀਤ ਤੇ ਨਿਸ਼ੂ ਇਹਨਾਂ ਦੇ ਨਾਲ ਭਿੰਦਰ ਨੇ ਮੁਕਤਸਰ ਤੋਂ ਸਾਨੂੰ ਫਰਮਾਇਸ਼ ਭੇਜੀ ਮੁਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ ਰਾਜ ਸ਼ਰਮਾ ਮੰਜੂ ਸ਼ਰਮਾ ਆਸ਼ੀਸ਼ ਸ਼ਰਮਾ ਬਿੱਟੂ ਜੈਨ ਦੀਪਕ ਜੈਨ ਮੰਡੀ ਅਹਿਮਦਗੜ੍ਹ ਤੋਂ ਬਿੱਟੂ ਰਾਜਾ ਨਰਿੰਦਰ ਸ਼ਰਮਾ ਸਵਿਤਾ ਸ਼ਰਮਾ ਪੁਸ਼ਕਰ ਸ਼ਰਮਾ ਪੁਰਾਣੀ ਮੰਡੀ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਤੋਂ ਰਾਜੇਸ਼ ਜੈਨ ਅਰੁਣਾ ਜੈਨ ਅਭਿਸ਼ੇਕ ਜੈਨ ਗੌਤਮ ਜੈਨ ਰਸਗੁੱਲਾ ਜੈਨ ਤੇ ਨਗੀਨਾ ਜੈਨ ਹੋਰਾਂ ਦੀ ਫਰਮਾਇਸ਼ ਆਈ ਇਹਨਾਂ ਸਭ ਦੀ ਫਰਮਾਇਸ਼ ਤੇ ਨਜ਼ਰਾਨਾ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਕਰਨ ਰੰਧਾਵਾ ਦਾ ਗਾਇਆ ਇਹ ਗੀਤ

ਇਸ ਗਿੱਧੇ ਨਾਲ ਹੀ ਸਾਵੇਂ ਨਸਰਾਨਾ ਪ੍ਰੋਗਰਾਮ ਹੁਣ ਇੱਥੇ ਖਤਮ ਹੁੰਦਾ ਹੈ ਤੇ ਹੁਣ ਦੇਸ਼ ਪੰਜਾਬ ਮਜਲਿਸ ਦਾ ਆਖਰੀ ਸਿਲਸਿਲਾ ਤਮੰਨਾ ਤਮੰਨਾ ਤਹਿਤ ਵੀ ਫਰਮਾਇਸ਼ ਪੂਰੀ ਹੋਣ ਜਾ ਰਹੀ ਹੈ ਮਲੋਟ ਤੋਂ ਕੁਲਵੰਤ ਗਿੱਲ ਜਸਵੰਤ ਗਿੱਲ ਰਮਨ ਗਿੱਲ ਹੋਰਾਂ ਦੀ ਫਰਮਾਇਸ਼ ਇਹਨਾਂ ਨੇ ਬਹੁਤ ਪੁਰਾਣੀ ਯਾਦ ਸਾਂਝਾ ਕੀਤੀ ਹੈ ਜਦੋਂ ਕਹਿੰਦੇ ਸੀ ਆਪਾਂ ਛੋਟੇ ਛੋਟੇ ਹੁੰਦੇ ਸੀ ਤੇ ਉਦੋਂ ਆਪਾਂ ਦੂਰਦਰਸ਼ਨ ਵੀ ਵੇਖਿਆ ਕਰਦੇ ਸੀ ਅਜੇ ਵੀ ਵੇਖਦੇ ਹਾਂ ਪਰ ਹੁਣ ਦੂਰਦਰਸ਼ਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਚੈਨਲ ਆ ਗਏ ਨੇ ਪਰ ਉਦੋਂ ਅਸੀਂ ਨਾ ਇੱਕ ਪੰਜਾਬੀ ਗੀਤ ਸੁਣਦੇ ਹੁੰਦੇ ਸੀਗੇ ਬਹੁਤ ਸਾਰੇ ਗਾਇਕ ਕਲਾਕਾਰ ਤੇ ਇੱਕ ਗਾਣਾ ਹਜੇ ਵੀ ਸਾਡੀ ਯਾਦਾਂ 'ਚ ਵਸਿਆ ਹੋਇਆ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਪਈਆਂ ਆਹਾ ਹਾ ਕਿੰਨਾ ਮਿੱਠਾ ਗੀਤ ਸੀਗਾ ਉਹ ਔਰ ਹਜੇ ਵੀ ਕਿਤੇ ਕਿਤੇ ਹੁਣ ਦੇਖਣ ਸੁਣਨ ਨੂੰ ਬਹੁਤ ਘੱਟ ਮਿਲਦਾ ਹੈ ਤੇ ਸਾਡੀ ਗੁਜ਼ਾਰਿਸ਼ ਹੈ ਕਿ ਸਾਡੀ ਤਮੰਨਾ ਤਹਿਤ ਇਹ ਗੀਤ ਸੁਣਾ ਕੇ ਸਾਡੀ ਇਹ ਤਮੰਨਾ ਪੂਰੀ ਕਰ ਦਿੱਤੀ ਜਾਏ ਤੇ ਲਓ ਜੀ ਤੁਹਾਡੀ ਤਮੰਨਾ ਜ਼ਰੂਰ ਪੂਰੀ ਕਰਾਂਗੇ ਇਹ ਗੀਤ ਤਾਂ ਵੈਸੇ ਬਹੁਤ ਸਾਰੀਆਂ ਗਾਇਕ ਕਲਾਕਾਰਾਂ ਦੀ ਆਵਾਜ਼ਾਂ ਨੇ ਤੇ ਪਰ ਇਹ ਗੀਤ ਇਸ ਵੇਲੇ ਜਿਹੜਾ ਤੁਸੀਂ ਸੁਣੋਗੇ ਇਹ ਹੈ ਜੀ ਅਨੁਰਾਧਾ ਪੌੜਵਾਲ ਦੀ ਆਵਾਜ਼ ਚ ਗੀਤ ਉਹੀ ਗੋਰੀ ਦੀਆਂ ਝਾਂਜਰਾਂ ਲਓ ਜੀ ਇੰਜੋਏ ਕਰੋ

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋਂ ਕੇ ਲੀਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਹਾਂਜੀ ਰੁੜੀ ਆਰਾਮ ਜੀ ਉਹ ਲੰਘਾਈਏ ਜੀ
3: ਆਜੋ ਆਜੋ ਆਜੋ ਬਲ ਸਾਹਿਬ ਆਜੋ ਬੱਚਿਆਲੋ ਆਜੋ
2: ਰੁੜੀ ਆਰਾਮ ਜੀ ਜੈ ਹਿੰਦ ਜੀ
3: ਜੈ ਹਿੰਦ ਜੀ ਜੈ ਹਿੰਦ ਜੀ ਬਲ ਸਾਹਿਬ ਬੱਚਿਆਲੋ ਕੀ ਹਾਲ ਚਾਲ ਹੈ ਤੁਹਾਡਾ
2: ਹਾਲ ਚਾਲ ਵਾਹਵਾ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ
3: ਹਾਲ ਚਾਲ ਤਕੜਾ ਦੇਖੋ ਫਸਲਾਂ ਦਾ ਜਿੱਦਾਂ ਕਹਿੰਦੇ ਹਾਂ ਕਿ ਹਾੜੀ ਸੋਹਣੀ ਸੋਹਣੀ ਹਾੜੀ
2: ਹਾਂਜੀ
3: ਇਹ ਚੱਕਰ ਆਪਣਾ ਚੱਲਦਾ ਹੀ ਹੈ
2: ਜੀ
3: ਪਰ ਫਸਲ ਦੀ ਦਿਉਤਬੰਦੀ ਬੜੀ ਜ਼ਰੂਰੀ ਹੈ
2: ਬਿਲਕੁਲ ਜੀ
3: ਚਾਹੇ ਆਪਾਂ ਸੋਹਣੀ ਵੱਲ ਕਿਉਂਕਿ ਹੁਣ ਆਪਾਂ ਸੋਹਣੀ ਵੱਲ ਜਾਣਾ ਹੈ ਝੋਨੇ ਦੀ ਕਾਸ਼ਤਕਾਰੀ ਕਰਨੀ ਹੈ
2: ਹਾਂਜੀ
3: ਇਹਦੇ ਚ ਵੀ 2-4 ਚੀਜ਼ਾਂ ਜਿਹੜੀਆਂ ਹੈ ਕਿ ਤੁਸੀਂ ਅਗਾਊਂ ਕਰ ਲਓ
2: ਹਾਂਜੀ
3: ਤੇ ਕਿਤੇ ਨਾ ਕਿਤੇ ਜਾ ਕੇ ਅੱਗੇ ਤੁਹਾਡਾ ਕੰਮ ਸੁਖਾਲਾ ਹੋ ਜਾਂਦਾ ਹੈ
2: ਸਹੀ ਗੱਲ ਹੈ ਜੀ
3: ਹੁਣ ਇੱਕ ਤਾਂ ਦੇਖੋ ਵੀ ਪਨੀਰੀ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਫਸਲ ਦਾ ਮੁੱਢ ਹੈ
2: ਹਾਂਜੀ
3: ਹੈਨਾ
2: ਬਿਲਕੁਲ
3: ਜੇ ਪਨੀਰੀ ਸਾਡੀ ਤਕੜੀ ਹੈ ਨਰੂਈ ਹੈ ਟਾਈਮ ਸਿਰ ਬੀਜੀ ਹੈ ਤੇ ਟਾਈਮ ਸਿਰ ਲਾਉਣੀ ਹੈ
2: ਹਾਂਜੀ
3: ਕਿਉਂਕਿ ਟਾਈਮ ਸਿਰ ਜਿਹੜਾ ਕੰਮ ਕਰਨਾ ਕਿਉਂਕਿ ਬਿਜਲੀ ਜਿਹੜੀ ਹੈ ਉਹ ਤੇ ਸਾਡੀ ਨਿਰਭਰਤਾ ਹੈ
2: ਹਾਂਜੀ
3: ਪਾਣੀ ਤੇ ਸਾਡੀ ਨਿਰਭਰਤਾ ਹੈ
2: ਬਿਲਕੁਲ ਜੀ
3: ਬਿਜਲੀ ਦੀ ਵੀ ਆਪਾਂ ਬਚਤ ਕਰਨੀ ਔਰ ਪਾਣੀ ਦੀ ਬਚਤ ਕਰਨੀ
2: ਸਹੀ ਗੱਲ ਹੈ ਜੀ
3: ਉਹਦੇ ਲਈ ਇਹੀ ਹੈ ਕਿ ਜੋ ਮਾਹਰਾਂ ਵੱਲੋਂ ਸਾਨੂੰ ਸਿਫਾਰਿਸ਼ ਕੀਤੀਆਂ ਤਿਥੀਆਂ ਹੈ ਜਾਂ ਤਾਰੀਖਾਂ ਹੈ
2: ਹਾਂਜੀ
3: ਉਹਦੇ ਲਿਹਾਜ਼ ਦੇ ਨਾਲ ਹੀ ਆਪਾਂ ਕਾਸ਼ਤਕਾਰੀ ਕਰਨੀ ਹੈ
2: ਸਹੀ ਗੱਲ ਹੈ ਜੀ
3: ਅੱਗੇ ਜਾ ਕੇ ਫਿਰ ਬਹੁਤ ਸਾਰੀਆਂ ਤੁਸੀਂ ਤਾਂ ਜਾਣਦੇ ਹੋ ਕਿਸਾਨੀ ਦੇ ਨਾਲ ਸੰਬੰਧ ਹੈ ਕਿ ਬਹੁਤ ਸਾਰੀਆਂ ਦਿੱਕਤਾਂ ਸਾਡੇ ਸਾਹਮਣੇ ਆ ਜਾਂਦੀਆਂ
2: ਆਉਂਦੀਆਂ ਨੇ ਜੀ ਬਿਲਕੁਲ ਜਿਵੇਂ ਹੁਣ ਆਪਣਾ ਦੁਆਬਾ ਏਰੀਆ ਜੀ ਇਹਦੇ ਵਿੱਚ 9 ਤਰੀਕ 9 ਜੂਨ ਜਿਹੜੀ ਆ ਉਹ ਝੋਨੇ ਦੀ ਲਵਾਈ ਵਾਸਤੇ ਸਰਕਾਰ ਨੇ ਮੁਕਰਰ ਕੀਤੀ ਹੋਈ ਹੈ ਕਿ ਪਿਛਲੇ ਜਿਹੜੇ ਸੀਜ਼ਨ ਦੇ ਵਿੱਚ ਜਿਹੜੇ ਜ਼ਿਮੀਂਦਾਰਾਂ ਨੇ ਝੋਨਾ ਅਗੇਤਾ ਲਾ ਲਿਆ ਸੀ ਉਹਨਾਂ ਨੂੰ ਫਿਰ ਬੌਣੇ ਰੋਗ ਦੀ ਜਿਹੜੀ ਦਿੱਕਤ ਆ ਉਹਦਾ ਸਾਹਮਣਾ ਕਰਨਾ ਪਿਆ ਸੋ ਇਸੇ ਕਰਕੇ ਮਾਹਰ ਵੀ ਕਹਿੰਦੇ ਆ ਵੀ 9 ਤਰੀਕ ਭਾਵਾਂ ਮਿਲ ਗਈ ਹੈ ਪਰ 9 ਤੋਂ ਵੀ ਬਾਅਦ ਜਿਹੜਾ ਆ ਝੋਨਾ ਉਹ ਲਾਉਣਾ ਸ਼ੁਰੂ ਕੀਤਾ ਜਾਵੇ

0: ਉਹੀ ਹੈ ਨਾ ਕਿ ਬਹੁਤੀ ਜਿਹੜੀ ਅਗੇਤ ਹੈ ਉਹ ਕਿਤੇ ਨਾ ਕਿਤੇ ਸਾਡਾ ਨੁਕਸਾਨ ਕਰ ਸਕਦੇ। ਜਿੱਦਾਂ ਤੁਸੀਂ ਜ਼ਿਕਰ ਹੀ ਕੀਤਾ ਹੈ ਕਿ ਫਿਰ ਬਾਅਦ ਦੇ ਵਿੱਚ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਉਹ ਤੇ ਸਾਡਾ ਫਸਲ ਦੀ ਵੀ ਜਿਹੜੀ ਖਰਾਬ ਹੁੰਦੀ ਹੈ ਤੇ ਪੈਸਾ ਵੀ ਸਾਡਾ ਜ਼ਾਇਆ ਹੁੰਦਾ
1: ਤੇ ਪਾਣੀ ਵੀ ਵੱਧ ਖਰਾਬ ਹੁੰਦਾ,
0: ਪਾਣੀ ਵੀ ਵੱਧ ਖਰਾਬ ਹੁੰਦਾ। ਸੋ ਕੋਸ਼ਿਸ਼ ਤਾਂ ਇਹੀ ਕਰਨੀ ਚਾਹੀਦੀ ਹੈ ਬਲ ਸਾਹਿਬ ਮਹਾਰਾਜ ਦੀਆਂ ਸਿਫਾਰਿਸ਼ਾਂ। ਤੇ ਦੂਜਾ ਜਿਹੜਾ ਖਾਸ ਚੀਜ਼ ਜਿਹੜੀ ਹੈ ਕਿ ਆਪਾਂ ਜਿੱਦਾਂ DSR ਦੀ ਬਹੁਤ ਜ਼ਿਆਦਾ ਪ੍ਰਚਲਨ ਹੈ,
1: ਬਿਲਕੁਲ ਜੀ,
0: ਔਰ ਹੁਣ ਤਾਂ ਦੇਖੋ ਕਿਸਾਨ ਦੇ ਖੇਤਾਂ ਦੇ ਵਿੱਚ ਇਹ ਸਾਬਤ ਵੀ ਹੋ ਗਿਆ, ਸਬੂਤ ਵੀ ਹੋ ਗਿਆ ਕਿ DSR ਦੇ ਨਾਲ ਕੋਈ ਝਾੜ ਤੇ ਫਰਕ ਨਹੀਂ ਪੈਂਦਾ।
1: ਸਹੀ ਗੱਲ ਹੈ,
0: ਥੋੜਾ ਜਿਹਾ ਉੱਦਮ ਆਪਾਂ ਮੰਨ ਸਕਦੇ ਆ ਕਿ ਥੋੜਾ ਜਿਹਾ ਉਚੇਚ ਜਾਂ ਥੋੜਾ ਜਿਹਾ ਉੱਦਮ ਕਰਨਾ ਪੈਂਦਾ ਹੈ
1: ਜੀ,
0: ਪਰ ਕਿਤੇ ਨਾ ਕਿਤੇ ਜਿਹੜੀ ਆਪਾਂ ਪਨੀਰੀ ਰਾਹੀਂ ਬਿਜਾਈ ਕਰਦੇ ਹਾਂ ਉਹਦੇ ਨਾਲੋਂ DSR ਜਿਹੜਾ ਹੈ ਸਾਡੇ ਲਈ ਫਾਇਦੇਮੰਦ ਹੈ। ਪਾਣੀ ਦੀ ਵੀ ਬਚਤ ਹੁੰਦੀ ਹੈ
1: ਜੀ, ਬਿਲਕੁਲ,
0: ਤੇ ਵਕਤ ਦੀ ਵੀ ਬਚਤ ਹੈ ਤੇ ਬਿਜਲੀ ਦੀ ਵੀ ਬਚਤ।
1: ਸਹੀ ਗੱਲ ਹੈ ਜੀ, ਕਿੱਥੇ ਦਾ ਪਾਣੀ ਜਿਹੜਾ ਝੋਨਾ ਹੈ ਉਹਨੂੰ ਖੁੱਲਾ ਛੱਡਣਾ ਪੈਣਾ ਆਪਾਂ, ਕਿੱਥੇ DSR ਨੂੰ ਆਪਾਂ ਜਿੱਦਾਂ ਕਣਕ ਨੂੰ ਪਾਣੀ ਲਾਈਦਾ ਪਤਲਾ ਪਤਲਾ,
0: ਬਿਲਕੁਲ
1: ਉਹਦਾ ਪਾਣੀ ਲੱਗਣਾ ਜੀ। ਸੋ ਇਸ ਕਰਕੇ ਜ਼ਿਮੀਦਾਰਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਕਿ ਜੇ ਕੋਈ ਨਵੀਂ ਜਿਹੜੇ ਮਾਹਰ ਆ ਉਹ ਕੋਈ ਨਵੀਂ ਟੈਕਨੀਕ ਲੈ ਕੇ ਆਉਂਦੇ ਆ ਤੇ ਉਹਨੂੰ ਜ਼ਰੂਰ ਵਰਤਣਾ ਚਾਹੀਦਾ।
0: ਆਹ ਫਾਇਦੇ ਦੇਖੋ, ਮਾਹਰ ਕਿਹਦੇ ਲਈ ਕੰਮ ਕਰਦਾ?
1: ਆਪਣੇ ਵਾਸਤੇ ਕਰ ਰਿਹਾ ਜੀ,
0: ਹੈ ਨਾ, ਸੋ ਤਾਂ ਸਾਡੇ ਲਈ ਕਰ ਰਿਹਾ ਨਾ।
1: ਸਹੀ ਗੱਲ ਹੈ ਜੀ।
0: ਸੋ ਇਸ ਕਰਕੇ ਜੇ ਆਪਾਂ ਉਹਦੀ ਖੋਜ ਨੂੰ ਇਨ ਬਿਨ ਹੂਬਾਹੂ ਜਿਹੜਾ ਕਿਸਾਨ ਆਪਣੇ ਖੇਤਾਂ 'ਚ ਨਹੀਂ ਅਪਣਾਏਗਾ,
1: ਹਾਂਜੀ,
0: ਤੇ ਫਿਰ ਖੋਜ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ,
1: ਨਾਲੇ ਨੁਕਸਾਨ ਵੀ ਕਿਸਾਨ ਦਾ ਹੀ ਹੈ,
0: ਕਿਸਾਨ ਦਾ।
1: ਬਿਲਕੁਲ,
0: ਇਸ ਕਰਕੇ ਸੋ ਮਾਹਰਾਂ ਦੀ ਮਿਹਨਤ ਨੂੰ ਜੇ ਆਪਾਂ ਨੇ ਸਾਰਥਕ ਕਰਨਾ ਹੈ ਤੇ ਉਹਨਾਂ ਦੀ ਖੋਜ ਨੂੰ ਆਪਣੇ ਖੇਤ ਦੇ ਵਿੱਚ ਆਪਾਂ ਨੂੰ ਅਪਣਾਉਣਾ ਪੈਣਾ।
1: ਸਹੀ ਗੱਲ ਹੈ ਜੀ।
0: ਦੋ ਕੁ ਬੋਲ

0: ਹਾਂਜੀ ਬਾਦ ਸਾਹਿਬ, ਅੱਜ ਨਾ ਇੱਕ ਜਿੱਦਾਂ ਆਪਣਾ 90 ਸਾਲ ਦਾ ਸਿਲਸਿਲਾ ਹੈ, ਸੁਣੀ ਹੈ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ
1: ਜੀ,
0: ਆਕਾਸ਼ਵਾਣੀ ਦੇ 90 ਸਾਲ ਇਸ ਬਾਬਤ
1: ਸੁਣਾ ਦਿਓ ਜੀ।

0: ਆਕਾਸ਼ਵਾਣੀ ਵਜੂਦ ਦੇ ਵਿੱਚ ਆਇਆ 90 ਸਾਲ ਹੋ ਗੁਜ਼ਰੇ ਹੈ ਔਰ ਇਸ ਮੁਬਾਰਕ ਤੇ ਮੁਕੱਦਸ ਮੌਕੇ ਤੇ ਮੈਂ ਤਮਾਮ ਆਕਾਸ਼ਵਾਣੀ ਇਦਾਰੇ ਦੇ ਜਿੰਨੇ ਵੀ ਅਮਲਾ ਹੈ ਮੁਲਾਜ਼ਮ ਹੈ ਇਹਨਾਂ ਦੇ ਅਫਸਰ ਹੈ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਇਹਨੂੰ ਵਧਾਈ ਪੇਸ਼ ਕਰਦਾ ਔਰ ਇਹ ਦੱਸਣ ਦੀ ਲੋੜ ਨਹੀਂ ਕਿ ਜਦੋਂ ਦਾ ਇਹ ਅਦਾਰਾ ਵਜੂਦ ਦੇ ਵਿੱਚ ਆਇਆ ਇਹਨੇ ਸਾਡੇ ਕੌਮ ਦੀ ਸੇਵਾ ਖਿਦਮਤ ਚਾਹੇ ਉਹ ਖੇਤੀਬਾੜੀ ਦੀ ਜਾਣਕਾਰੀ ਚਾਹੇ ਉਹ ਜੰਗ ਦੇ ਵਿੱਚ ਜਿਹੜੇ ਗੁੰਮਸ਼ੁਦਾ ਸੀ ਚਾਹੇ ਹਿੰਦੁਸਤਾਨ ਪਾਕਿਸਤਾਨ ਦੀ ਤਕਸੀਮ ਵੇਲੇ ਲੋਕਾਂ ਦੀ ਸਿਹਤ ਬਾਰੇ ਹੋਰ ਬਹੁਤ ਸਾਰੀਆਂ ਜਿਹੜੀਆਂ ਖਿਦਮਤ ਜਿਹੜੀਆਂ ਅੰਜਾਮ ਦਿੱਤੀਆਂ ਔਰ ਮੈਂ ਆਸ ਕਰਾਂਗਾ ਕਿ ਇਹ ਅਦਾਰਾ ਜਿਹੜਾ ਇਹ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਕਰਦਾ ਰਹੇ ਔਰ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਬਹੁਤ ਬਹੁਤ ਧੰਨਵਾਦ
1: ਹਾਂਜੀ ਮਾਲ ਸਾਹਿਬ ਦੇਖੋ ਨਰਮੇ ਦੀ ਫਸਲ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਪੂਰੇ ਪੰਜਾਬ ਦੇ ਰਕਬੇ ਚ ਤਾਂ ਨਹੀਂ ਹੈ ਪਰ ਸਾਡਾ ਜਿਹੜਾ ਦੱਖਣੀ ਬੈਲਟ ਹੈ ਉੱਥੇ ਨਰਮੇ ਦੀ ਫਸਲ ਹਾਲੀ ਵੀ ਜਿੱਦਾਂ ਕਹਿੰਦੇ ਹਾਂ ਕਿ ਜ਼ਿੰਦਾ ਹੈ
2: ਬੀਜੀ ਜਾਂਦੀ
1: ਬੈਲਟ ਹੈ ਉਹ ਤੇ ਨਰਮੇ ਦੀ ਫਸਲ ਚ ਆਪਾਂ ਸਾਰੇ ਜਾਣਦੇ ਕਿ ਔਕੜਾਂ ਦਿੱਕਤਾਂ ਹਰ ਸਮੇਂ ਆਉਂਦੀਆਂ ਆਉਂਦੀਆਂ
2: ਬਿਲਕੁਲ
1: ਚਾਹੇ ਬੀਟੀ ਵੀ ਆ ਗਿਆ ਪਰ ਫਿਰ ਵੀ ਜਿੱਦਾਂ ਕਹਿੰਦੇ ਹਾਂ ਕਿ ਦਿੱਕਤਾਂ ਔਕੜਾਂ ਉਵੇਂ ਜਿਵੇਂ ਬਰਕਰਾਰ ਨੇ
2: ਸਹੀ ਗੱਲ ਹੈ ਜੀ
1: ਤੇ ਇਸ ਕਰਕੇ ਇਹੀ ਹੈ ਕਿ ਸਮੇਂ ਸਿਰ ਜੇ ਆਪਾਂ ਉਚੇਚ ਕਰਾਂਗੇ ਉਪਰਾਲਾ ਕਰਾਂਗੇ ਠੀਕ ਢੰਗ ਨਾਲ ਰੋਕਥਾਮ ਕਰਾਂਗੇ ਤੇ ਇਹਨਾਂ ਚੀਜ਼ਾਂ ਦੀ ਸਮੱਸਿਆ ਨੂੰ ਆਪਾਂ ਹੱਲ ਕਰ ਸਕਦੇ ਹਾਂ ਹੁਣ ਕੀੜੇ ਹੈ ਜੇ ਨਰਮੇ ਨੂੰ ਪੈਂਦੇ ਹੈ ਕਿਉਂਕਿ ਬੇਸ਼ੁਮਾਰ ਕੀੜੇ ਨਰਮੇ ਦੀ ਫਸਲ ਦਾ ਨੁਕਸਾਨ ਕਰਦੇ ਆ ਅਗਣਿਤ ਕੀੜੇ
2: ਸਹੀ ਹੈ
1: ਇੱਕ ਤਾਂ ਹੁੰਦਾ ਵੀ ਗਿਣਤੀ ਵਾਲੇ ਅਣਗਿਣਤੀ ਹੈ ਜਿਹੜੇ ਨੁਕਸਾਨ ਕਰਦੇ ਹੈ ਸੋ ਇਹਨਾਂ ਤੋਂ ਆਪਾਂ ਨੇ ਕਿੱਦਾਂ ਬਚਾਉਣਾ ਡਾਕਟਰ ਵਿਜੇ ਕੁਮਾਰ ਹੋਣਾ ਕੋਲ ਜਾਣਕਾਰੀਆਂ ਸਾਂਝੀਆਂ ਕੀਤੀ ਆਪਾਂ ਸਾਂਝੀਆਂ ਕਰਦੇ ਹਾਂ
2: ਸੁਣਾ ਦਿਓ ਜੀ
3: ਕਿਸਾਨ ਵੀਰੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨਰਮਾ ਕਪਾਹ ਜਿਹੜੀ ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਦੀ ਪ੍ਰਮੁੱਖ ਵਪਾਰਕ ਫਸਲ ਹੈਗੀ ਆ ਇਸ ਫਸਲ ਦੇ ਉੱਤੇ ਵੱਖ ਵੱਖ ਸਮੇਂ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਕੀੜੇ ਮਕੌੜੇ ਜਿਹੜੇ ਹਮਲਾ ਕਰਦੇ ਨੇ ਜੇ ਕੀੜੇ ਮਕੌੜਿਆਂ ਦੀ ਗੱਲ ਕਰੀਏ ਤਾਂ ਆਪਾਂ ਉਹਨਾਂ 'ਚ ਮੁੱਖ ਤੌਰ ਦੇ ਉੱਤੇ ਜਿਹੜੇ ਰਸ ਚੂਸਣ ਵਾਲੇ ਕੀੜੇ ਉਹ ਆਦਿ ਪ੍ਰਮੁੱਖ ਨੇ ਪਿੱਛੇ ਜੇ 2021 ਤੋਂ ਸਾਨੂੰ ਜਿਹੜੀ ਗੁਲਾਬੀ ਸੁੰਡੀ ਜਿਹੜੀ ਬੇਟੀ ਦੇ ਉੱਤੇ ਉਹ ਵੀ ਆਉਣੀ ਸ਼ੁਰੂ ਹੋ ਗਈ ਸੀਗੀ ਸੋ ਜੇ ਮੈਂ ਮੁੱਖ ਤੌਰ ਦੇ ਉੱਤੇ ਰਸ ਚੂਸਣ ਵਾਲੇ ਕੀੜਿਆਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਵਿੱਚੋਂ ਚਿੱਟੀ ਮੱਖੀ ਹਰਾ ਤੇਲਾ ਭੂਰੀ ਜੂੰ ਮਿਲੀ ਬੱਗ ਇਹ ਚਾਰ ਕੁਛ ਪ੍ਰਮੁੱਖ ਕੀੜੇ ਨੇ ਜਿਹੜੀ ਸਾਡੀ ਫਸਲ ਦਾ ਨੁਕਸਾਨ ਕਰਨ ਦੀ ਸਮਰੱਥਾ ਰੱਖਦੇ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹੈਗੇ ਕਿ ਚਿੱਟੀ ਮੱਖੀ ਹੈ ਸੋ ਚਿੱਟੀ ਮੱਖੀ ਦੇ ਜਿਹੜੇ ਦੋਨੋਂ ਨੇ ਬੱਚੇ ਨੇ ਅਤੇ ਬਾਲਗ ਨੇ ਦੋਨੋਂ ਜਿਹੜਾ ਪੱਤਿਆਂ ਦਾ ਰਸ ਚੂਸਦੇ ਨੇ ਰਸ ਚੂਸਦੇ ਨੇ ਅਤੇ ਉਹਦੇ ਨਾਲ ਨਾਲ ਜਿਹੜਾ ਆਪਣਾ ਜਿਹੜਾ ਖਾਧਾ ਪੀਤਾ ਹੁੰਦਾ ਉਹਨੂੰ ਮਲਮੂਤਰ ਵੀ ਤਿਆਗ ਕਰਦੇ ਨੇ ਅਤੇ ਜਿਹੜਾ ਮਲਮੂਤਰ ਆ ਉਹ ਇੱਕ ਸ਼ਹਿਦ ਦੀਆਂ ਬੂੰਦਾਂ ਵਾਂਗੂ ਜਿਹੜਾ ਪੱਤੇ ਦੇ ਉੱਤੇ ਆ ਕੇ ਬੈਠ ਜਾਂਦਾ ਹੈਗਾ ਅਤੇ ਉੱਥੇ ਜਿਹੜੀ ਹਵਾ ਦੇ ਵਿੱਚ ਕਈ ਤਰ੍ਹਾਂ ਦੀ ਜਿਹੜੀ ਓਲੀਆਂ ਫਿਰਦੀਆਂ ਨੇ ਹੈ ਨਾ ਉਹ ਉੱਤੇ ਆ ਕੇ ਬੈਠ ਜਾਂਦੀਆਂ ਨੇ ਅਤੇ ਜਦੋਂ ਬੈਠ ਜਾਂਦੇ ਤਾਂ ਪੱਤੇ ਦੇ ਜਿਹੜੀ ਹੈਗਾ ਕਾਲੇ ਫਿਰ ਜਾਂਦੇ ਨੇ ਅਤੇ ਪੱਤੇ ਕਾਲੇ ਫਿਰਨਾ ਜਿਹੜੀ ਪੱਤੇ ਦੀ ਜਿਹੜੀ ਬੂਟੇ ਦੀ ਜਿਹੜੀ ਭੋਜਨ ਬਣਾਉਣ ਦੀ ਪ੍ਰਕਿਰਿਆ ਉਹ ਖਤਮ ਹੋ ਜਾਂਦੀ ਹੈਗੀ ਆ ਅਤੇ ਜਿਹਦੇ ਕਰਕੇ ਉਹਦੇ 'ਚ ਨਵੇਂ ਫੁੱਲ ਟਿੰਡੇ ਜਿਹੜੇ ਨੇ ਉਹ ਨਹੀਂ ਲੱਗਦੇ ਤਾਂ ਜਿਹਦੇ ਕਰਕੇ ਸਾਡੀ ਫਸਲ ਦਾ ਸਿੱਧੇ ਤੌਰ 'ਤੇ ਨੁਕਸਾਨ ਹੋ ਜਾਂਦਾ ਸਿੱਧੇ ਤੌਰ ਦੇ ਉੱਤੇ ਚਿੱਟੀ ਮੱਖੀ ਜਿਹੜੀ ਹੈਗੀ ਆ ਉਹ ਵਿਸ਼ਾਣੂ ਰੋਗ ਵੀ ਫੈਲਾਉਂਦੀ ਹੈ ਜਿਹਨੂੰ ਕਿ ਅਸੀਂ ਕੋਟਨ ਲੀਫ ਕਰਲ ਵਾਇਰਸ

ਦੇ ਨਾਂ ਨਾਲ ਜਾਣਦੇ ਹੈਗੇ ਆ, ਉਹਦੇ ਨਾਲ ਬੂਟਾ ਜਿਹੜਾ ਮਧਰਾ ਹੋ ਜਾਂਦਾ, ਨਾੜੀਆਂ ਮੋਟੀਆਂ ਹੋ ਜਾਂਦੀਆਂ ਨੇ, ਪੱਤੇ ਦੇ ਪਿੱਛੇ ਪੱਤਾ ਨਿਕਲ ਆਉਂਦਾ ਹੈਗਾ, ਅਤੇ ਇਸ ਤਰ੍ਹਾਂ ਸਾਡੀ ਫਸਲ ਦਾ ਜਿਹੜਾ ਨੁਕਸਾਨ ਪਹੁੰਚਾਉਂਦੇ ਨੇ। ਸੋ ਇਹਦੀ ਹੈਗੀ ਕਿ ਰੋਕਥਾਮ ਕਿਵੇਂ ਕਰਨੀ ਚਾਹੀਦੀ ਹੈ ਸਾਨੂੰ। ਸੋ ਇਹਦੇ ਵਾਸਤੇ ਬਹੁਤ ਸਾਰੇ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜੇ ਨੇ ਰਸਾਇਣਿਕ ਅਤੇ ਗੈਰ ਰਸਾਇਣਿਕ ਢੰਗਾਂ ਬਾਰੇ ਦੱਸਿਆ ਗਿਆ ਹੈਗਾ। ਸੋ ਜੇ ਸਭ ਤੋਂ ਪਹਿਲਾਂ ਆਪਾਂ ਗੈਰ ਰਸਾਇਣਿਕ ਢੰਗਾਂ ਦੀ ਗੱਲ ਕਰੀਏ ਤਾਂ ਸਾਨੂੰ ਜਿਹੜਾ ਹੈਗਾ ਵੀ ਜਿੱਦਾਂ ਗਿਆ ਸਮਾਂ ਚੱਲਦਾ ਪਿਆ ਹੈਗਾ ਨਰਮੇ ਕਪਾਹ ਦੀ ਬਿਜਾਈ ਦਾ, ਸੋ 15 ਮਈ ਤੱਕ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਸਾਰੇ ਜਿਹੜੀ ਨਰਮੇ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ। ਦੂਸਰੀ, ਅਸੀਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਨੇ, ਬੀਟੀ ਦੀਆਂ ਵੀ ਹੈ, ਗੈਰ ਬੀਟੀ ਵੀ ਨੇ ਅਤੇ ਦੇਸੀ ਕਪਾਹ ਵੀ ਕਿਸਮ ਜਿਹੜੀ ਹੈਗੀ ਆ, ਉਹਨਾਂ ਬਾਰੇ ਅਸੀਂ ਸਿਫਾਰਿਸ਼ ਕੀਤੀ ਹੋਈ ਆ। ਉਹਦੀ ਜਿਹੜੀ ਰੋਕਥਾਮ ਜਿਹੜੀ ਬਿਜਾਈ ਕਰਨੀ ਹੈਗੀ ਆ ਉਹ 15 ਮਈ ਤੱਕ ਅਸੀਂ ਬਿਜਾਈ ਕਰ ਲੈਣੀ ਹੈਗੀ ਆ। ਤੀਸਰਾ ਜਿਹੜਾ ਹੈਗਾ ਵੀ ਸਪੇਸਿੰਗ ਜਿਹੜੀ ਸਾਡੀ ਸਿਫਾਰਿਸ਼ ਕੀਤੀ ਹੁੰਦੀ ਹੈ ਕਿ ਜਿਹੜੀ ਹੁੰਦੀ ਹੈ ਉਹਦੇ 'ਚ ਬੂਟੇ ਦੇ ਬੂਟੇ ਦੇ ਲਾਈਨ ਤੋਂ ਲਾਈਨ ਦਾ ਫਾਸਲਾ ਜਿਹੜਾ ਹੈਗਾ, ਲਾਈਨ ਟੂ ਲਾਈਨ ਦਾ ਫਾਸਲਾ ਸਾਡਾ 2.25 ਫੁੱਟ ਹੈਗਾ ਅਤੇ ਬੂਟੇ ਦੇ ਬੂਟੇ ਦਾ ਫਾਵਲਾ ਜਿਹੜਾ ਉਹ 2.5 ਫੁੱਟ ਹੈਗਾ। ਸੋ ਇਸ ਨੂੰ ਫਾਸਲੇ ਨੂੰ ਰੱਖਦੇ ਹੋਏ ਆਪਾਂ ਨੂੰ ਬਿਜਾਈ ਕਰਾਂਗੇ, ਜਿਹਦੇ ਕਰਕੇ ਸਾਨੂੰ ਜਿਹੜਾ ਚਿੱਟੀ ਮੱਖੀ ਦਾ ਹਮਲਾ ਜਿਹੜਾ ਸਾਡਾ ਕਾਫੀ ਘੱਟ ਜਾਂਦਾ ਹੈਗਾ। ਔਰ ਇਸ ਤੋਂ ਇਲਾਵਾ ਜਿਹੜੀ ਸਿਫਾਰਿਸ਼ ਕੀਤੀਆਂ ਖਾਦਾਂ ਨੇ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਬਹੁਤ ਸਾਰੇ ਨਦੀਨ ਨੇ ਜਿਹੜੇ ਆਲੇ ਦੁਆਲੇ ਖੇਤਾਂ ਦੇ ਵਿਚਕਾਰ ਜਾਂ ਖੇਤਾਂ ਦੇ ਆਲੇ ਦੁਆਲੇ ਜਿਹੜੇ ਨੇ, ਖਾਸ ਤੌਰ 'ਤੇ ਜਿੱਦਾਂ ਪੀਲੀ ਬੂਟੀ ਹੈ, ਕੰਘੀ ਬੂਟੀ ਹੈ, ਪੁੱਠਕੰਡਾ ਹੈ, ਕਾਂਗਰਸ ਕਾ ਹੈਗਾ, ਇਹਨਾਂ ਦੇ ਨਦੀਨਾਂ ਦੇ ਉੱਤੇ ਚਿੱਟੀ ਮੱਖੀ ਫੜਦੀ ਹੈਗੀ ਹੈ ਅਤੇ ਬਾਅਦ ਵਿੱਚ ਸਾਡੀ ਨਰਮੇ ਦੀ ਫਸਲ 'ਤੇ ਆ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਸਾਰੀਆਂ ਫਸਲਾਂ ਜਿਵੇਂ ਕਿ ਬੈਂਗਣ ਨੇ, ਕੱਦੂ ਜਾਤੀ ਦੀਆਂ ਫਸਲਾਂ ਨੇ, ਇਹਨਾਂ ਦੇ ਉੱਤੇ ਵੀ ਚਿੱਟੀ ਮੱਖੀ ਪਲਦੀ ਹੈਗੀ ਹੈ। ਸੋ ਇਹ ਵੀ ਆਪਾਂ ਖੇਤਾਂ ਦੇ ਵਿੱਚ ਜਾਂ ਖੇਤਾਂ ਦੇ ਆਲੇ ਦੁਆਲੇ ਜਿਹੜੀਆਂ ਲੱਗੇ ਹੁੰਦੇ ਨੇ, ਸੋ ਉਹਨਾਂ ਦੇ ਉੱਤੇ ਵੀ ਸਾਨੂੰ ਇਹਦੀ ਸਰਵੇਖਣ ਦੇ ਆਧਾਰ ਦੇ ਉੱਤੇ ਰੋਕਥਾਮ ਕਰਨੀ ਚਾਹੀਦੀ ਹੈ। ਸੋ ਜਿਹੜੇ ਮੈਂ ਨਦੀਨਾਂ ਬਾਰੇ ਗੱਲ ਕੀਤੀ ਹੈ, ਇਹਨਾਂ ਨੂੰ ਵੀ ਸਮੇਂ ਸਮੇਂ ਦੇ ਉੱਤੇ ਸਾਨੂੰ ਜਿਹੜਾ ਉਹਦੇ 'ਚ ਜ਼ਮੀਨ ਦੇ 'ਚੋਂ ਪੱਟ ਕੇ ਜਿਹੜਾ ਖਤਮ ਕਰ ਦੇਣਾ ਚਾਹੀਦਾ ਹੈਗਾ, ਖਾਸ ਤੌਰ ਦੇ ਉੱਤੇ ਜਦੋਂ ਨਰਮਾ ਮਹੀਨੇ ਦਾ ਹੋ ਜਾਂਦਾ ਹੈਗਾ। ਸੋ ਜਿਹੜੇ ਵੀ ਉਹਦੇ ਓਪਰੇਸ਼ਨ ਨੇ, ਜਿਹੜੇ ਫਾਰਮਿੰਗ ਓਪਰੇਸ਼ਨ ਨੇ, ਉਹਨਾਂ ਨੂੰ ਕਰਦੇ ਹੋਏ ਸਾਨੂੰ ਨਦੀਨਾਂ ਦਾ ਖਾਤਮਾ ਕਰਨਾ ਚਾਹੀਦਾ ਹੈਗਾ। ਸੋ ਕਿਉਂਕਿ ਇਹਨਾਂ ਦੇ ਉੱਤੇ ਜਿਹੜੀ ਚਿੱਟੀ ਮੱਖੀ ਪਲਦੀ ਹੈਗੀ ਅਤੇ ਬਾਅਦ ਦੇ ਜਿਹੜੀ ਖੇਤਾਂ ਦੇ ਵਿਚਕਾਰ ਚਲੀ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜਾ ਹੈਗਾ ਕਿ ਰਸਾਇਣਿਕ ਰੋਕਥਾਮ ਦੀ ਗੱਲ ਕਰਦੇ ਹਾਂ ਤਾਂ ਕੁਝ ਕੀੜੇ ਨੇ ਸ਼ੁਰੂਆਤੀ ਅਵਸਥਾ 'ਚ ਜਦੋਂ ਕਿ ਚਿੱਟੀ ਮੱਖੀ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ, ਜਿਹਨੂੰ ਅਸੀਂ ਕਹਿ ਦਿੰਦੇ ਵੀ 4 ਤੋਂ ਲੈ ਕੇ 5 ਚਿੱਟੀ ਮੱਖੀਆਂ ਪ੍ਰਤੀ ਪੱਤੇ ਦੇ ਆਧਾਰ 'ਤੇ ਨੇ। ਸੋ ਸਾਡਾ ਵੈਸੇ ਤਾਂ ਆਰਥਿਕ ਅਗਾਰ ਜਿਹਨੂੰ ਕਹਿ ਦਿੰਦੇ ETL ਜਿਹੜਾ ਹੈਗਾ ਵੀ ਜਦੋਂ ਸਾਨੂੰ ਸਪਰੇਅ ਕਰਨੀ ਚਾਹੀਦੀ ਹੈ, ਉਹ ਤਾਂ ਹੈਗਾ 6 ਬਾਲਗ ਜਿਹੜੇ ਨੇ ਚਿੱਟੀ ਮੱਖੀ ਪ੍ਰਤੀ ਪੱਤਾ ਸਵੇਰੇ 10 ਵਜੇ ਤੋਂ ਪਹਿਲਾਂ ਜੇ ਸਾਨੂੰ ਦਿਖਾਈ ਦਿੰਦੇ ਨੇ ਅਤੇ ਫਿਰ ਅਸੀਂ ਉਹਦੇ 'ਚ ਸਪਰੇਅ ਕਰਨੀ ਹੈਗੀ ਆ। ਤਾਂ ਉਹਦੇ ਵਾਸਤੇ ਸਾਨੂੰ ਅਸੀਂ ਸ਼ੁਰੂਆਤੀ ਅਵਸਥਾ ਦੇ 'ਚ ਕੀਤਾ ਹੈਗਾ ਵੀ ਤਾਂ ਕਿ ਮਿੱਤਰ ਕੀੜੇ ਵੀ ਸਾਡੇ ਵਾਤਾਵਰਨ 'ਚ ਬਚੇ ਰਹਿਣ ਅਤੇ ਵਾਤਾਵਰਨ ਵੀ ਸਾਡਾ ਦਵਾਈਆਂ ਦੀ ਵਰਤੋਂ ਨਾਲ ਦੂਸ਼ਿਤ ਨਾ ਹੋਵੇ। ਤਾਂ ਉਹਦੇ ਵਾਸਤੇ ਅਸੀਂ ਜਿਹੜੀਆਂ ਨਿੰਮ ਆਧਾਰਿਤ ਕੀਟਨਾਸ਼ਕ ਨੇ ਉਹ ਸਿਫਾਰਿਸ਼ ਕੀਤੇ ਨੇ। ਸੋ ਜੇ ਨਿੰਮ ਆਧਾਰਿਤ ਕੀਟਨਾਸ਼ਕ ਦੀ ਗੱਲ ਕਰਦੇ ਤਾਂ ਜਿੱਦਾਂ ਨਿੰਬਿਸਡੇਨ ਆ, ਅਚੂਕ ਹੈਗੀ ਆ, ਇਹਦੀ ਅਸੀਂ ਸਿਫਾਰਿਸ਼ ਕਰਨ ਦੀ ਵਰਤੋਂ ਕਰਦੇ ਹੈਗੇ ਹਾਂ। ਤਾਂ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ 'ਚ ਮਿਲਾ ਕੇ ਆਪਾਂ ਸਪਰੇਅ ਕਰ ਸਕਦੇ ਹੈਗੇ ਆ। ਇਸ ਤੋਂ ਇਲਾਵਾ ਕਈ ਵਾਰੀ ਹੁੰਦਾ ਕਿ ਜਨਸੰਖਿਆ ਜਿਹੜੀ ਚਿੱਟੀ ਮੱਖੀ ਦੀ ਵੱਧ ਜਾਂਦੀ ਹੈਗੀ ਤਾਂ ਫਿਰ ਸਾਡੇ ਕੋਲ ਰਸਾਇਣਿਕ ਜਿਹੜੇ ਨੇ ਕੀਟਨਾਸ਼ਕ ਨੇ ਉਹਨਾਂ ਦੀ ਵਰਤੋਂ ਕਰਨੀ ਪਏਗੀ। ਸੋ ਉਹਨਾਂ ਦੇ 'ਚ ਇੱਕ ਉਹ ਲਾਲਾ ਨਾਂ ਦੀ ਦਵਾਈ ਆਉਂਦੀ ਹੈਗੀ ਹੈ ਜਿਹੜੀ ਕਿ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ, ਉਹ ਸ਼ੀਨ ਨਾਂ ਦੀ ਦਵਾਈ ਆਉਂਦੀ ਹੈ ਉਹ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ। ਜੇ ਕਿਤੇ ਚਿੱਟੀ ਮੱਖੀ ਦੀ ਗਿਣਤੀ ਜ਼ਿਆਦਾ ਆ ਤਾਂ ਉਹਦੇ ਵਾਸਤੇ ਵੀ ਅਸੀਂ ਇੱਕ ਦਵਾਈ ਨਵੀਂ ਸਿਫਾਰਿਸ਼ ਕੀਤੀ ਹੈਗੀ ਜਿਹਨੂੰ ਕਲਾਸਟੋ ਦੇ ਨਾਂ ਦੇ ਉੱਤੇ ਹੁੰਦੀ ਹੈ। ਸੋ ਪੈਰੀਫਲੂ ਕਹਿੰਦਾ ਜੋ ਉਹਦੇ 'ਚ ਸਾਲਟ ਹੁੰਦਾ ਹੈਗਾ। ਤੋ ਸੋ ਜ਼ਿਮੀਂਦਾਰ ਭਰਾਵਾਂ ਨੂੰ ਜ਼ਿਆਦਾਤਰ ਤਾਂ ਯਾਦ ਰਹੇਗਾ ਵੀ ਕਲਾਸਟੋ ਨਾਂ ਦੀ ਦਵਾਈ ਜਿਹੜੀ ਹੈਗੀ ਹੈ ਉਹ ਤੁਹਾਡੀ 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਸਪਰੇਅ ਕਰਕੇ ਇਹਦੀ ਰੋਕਥਾਮ ਕਰ ਸਕਦੇ ਹਾਂ। ਇਸ ਤੋਂ ਇਲਾਵਾ ਇੱਕ ਸਫੀਨੋ ਨਾਂ ਦੀ ਦਵਾਈ ਆਉਂਦੀ ਹੈ, ਉਹ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਕੇ ਅਸੀਂ ਇਹਦੀ ਰੋਕਥਾਮ ਕਰ ਸਕਦੇ ਹਾਂ। ਸੋ ਦੂਸਰਾ ਇਹ ਸੀਗਾ ਜਿਹੜਾ ਚਿੱਟੀ ਮੱਖੀ ਬਾਰੇ ਆਪਾਂ ਗੱਲਬਾਤ ਕਰ ਰਹੇ। ਦੂਸਰਾ ਕੀੜਾ ਪ੍ਰਮੁੱਖ ਹੈਗਾ ਸੀ ਉਹ ਹੈਗਾ ਹਰਾ ਤੇਲਾ। ਸੋ ਹਰੇ ਤੇਲੇ ਦੇ ਵਿਚਕਾਰ ਵੀ ਇਹਦੇ ਵੀ ਸੇਮ ਚਿੱਟੀ ਮੱਖੀ ਦੀ ਤਰ੍ਹਾਂ ਬਾਲਗ ਦੇ ਬੱਚੇ ਦੋਨੋਂ ਜਿਹੜਾ ਪੱਤਿਆਂ ਦਾ ਰਸ ਚੂਸਦੇ ਨੇ ਅਤੇ ਰਸ ਚੂਸਣ ਨਾਲ ਕੀ ਹੁੰਦਾ ਹੈਗਾ ਕਿ ਪੱਤੇ ਜਿਹੜੇ ਕੰਨੀਆਂ ਤੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਨੇ। ਸੋ ਜਦੋਂ ਪੱਤੇ ਪੀਲੇ ਪੈਂਦੇ ਨੇ ਤਾਂ ਉਹਦੇ ਨਾਲ ਕੰਨੀਆਂ ਤੋਂ ਮੁੜਨੇ ਵੀ ਸ਼ੁਰੂ ਹੋ ਜਾਂਦੇ ਨੇ। ਸੋ ਇਹ ਇੱਕ ਅਵਸਥਾ ਹੁੰਦੀ ਹੈ ਜਾਂ ਸਟੇਜ ਹੁੰਦੀ ਹੈ ਜਦੋਂ ਕਿ ਸਾਨੂੰ ਪੱਤੇ ਜਿਹੜਾ ਉੱਪਰਲੀ ਛਤਰੀ ਦੇ ਖਾਸ ਤੌਰ 'ਤੇ ਪੱਤੇ ਜਿਹੜੇ ਕੰਨੀਆਂ ਤੋਂ ਪੀਲੇ ਪੈਣ ਅਤੇ ਮੁੜਨੇ ਸ਼ੁਰੂ ਹੋ ਜਾਣ ਹੇਠਾਂ ਨੂੰ। ਇਹ ਅਵਸਥਾ ਹੁੰਦੀ ਹੈ ਜਿਹਨੂੰ ਅਸੀਂ ETL ਕਹਿ ਦਿੰਦੇ ਹਾਂ ਵੀ ਜੇ ਸਾਡੇ 100 ਬੂਟਿਆਂ ਪਿੱਛੇ 50 ਬੂਟਿਆਂ ਦੇ ਉੱਤੇ ਇਹੋ ਜਿਹੇ ਸਿਮਟਮ ਨਜ਼ਰ ਆਉਣ, ਨਿਸ਼ਾਨੀਆਂ ਹਮਲੇ ਦੀਆਂ ਨਜ਼ਰ ਆਉਣ ਤਾਂ ਸਾਨੂੰ ਇਵੇਂ ਜਿਹੜੀ ਜਿਹੜੀ ਸਪਰੇਅ ਕਰਨੀ ਚਾਹੀਦੀ ਹੈ। ਸੋ ਆਪਾਂ ਨੂੰ ਇਹ ਹੈ ਕਿ ਅੱਗੇ ਸਪਰੇਅ ਕਰਨੀ ਕਿਹੜੀ ਚਾਹੀਦੀ ਹੈਗੀ ਹੈ। ਸੋ ਉਹਦੇ ਵਿਚਕਾਰ 2 ਦਵਾਈਆਂ ਨੇ, ਖਾਸ ਤੌਰ 'ਤੇ ਇੱਕ ਉਲਾਲਾ ਹੈਗੀ ਆ 80 ਗ੍ਰਾਮ, ਇੱਕ ਸ਼ੀਨ ਜਿਹੜੀ ਹੈਗੀ ਆ 60 ਗ੍ਰਾਮ। ਇਹ ਨਾ ਹਟਾਉਣ ਲਈ ਕਿ ਸਿਰਫ ਚਿੱਟੀ ਮੱਖੀ ਨੂੰ ਨਹੀਂ ਮਾਰਦੀ, ਹਰੇ ਤੇਲੇ ਦੇ ਉੱਤੇ 90-95% ਤੱਕ ਵਧੀਆ ਕਾਮਯਾਬੀ ਨਾਲ ਇਹਦੀ ਰੋਕਥਾਮ ਕਰ ਸਕਦੀ ਹੈਗੀ ਆ। ਇਸ ਤੋਂ ਇਲਾਵਾ ਤੀਸਰਾ ਕੀੜਾ ਹੈਗਾ ਜਿਹੜਾ ਖਾਸ ਤੌਰ 'ਤੇ ਸਾਡਾ ਪ੍ਰਮੁੱਖ ਹੈਗਾ, ਉਹਨੂੰ ਕਹਿੰਦੇ ਭੂਰੀ ਜੂ ਜਾਂ ਥਰਿੱਪ ਜਿਹਨੂੰ ਕਹਿ ਦਿੰਦੇ ਆਪਾਂ ਜਦੋਂ ਜੂਨ। ਇਹ ਖਾਸ ਤੌਰ 'ਤੇ ਬਿਜਾਈ ਤੋਂ ਬਾਅਦ ਜਦੋਂ ਗਰਮੀ ਹੈ, ਜਿਵੇਂ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈਗਾ ਕਿ ਜਿਹੜਾ ਮਈ ਜੂਨ ਹੈ ਵੀ ਟੈਂਪਰੇਚਰ ਕਾਫੀ
ਜਾਂਦਾ ਹੈਗਾ। ਸੋ ਸ਼ੁਰੂਆਤੀ ਅਵਸਥਾ ਵਿੱਚ ਆਪਾਂ ਜੇ ਦੇਖਿਆ ਜਾਵੇ ਜਾਂ ਦੂਜੇ ਨੂੰ ਹੈਗਾ ਤਾਂ ਇਹਨੂੰ ਰੋਕਣਾ ਕਿੱਦਾਂ ਹੈਗਾ, ਕਿਉਂਕਿ ਇਹਦੇ ਪੱਤੇ ਜਾਂ ਬੂਟੇ ਜਿਹੜੇ ਨੇ ਇਹ, ਕਿਉਂਕਿ ਇਹ ਰਸ ਨਹੀਂ ਚੂਸਦਾ। ਜਿਹੜੇ ਹਰਾ ਤੇਲਾ ਚਿੱਟੀ ਮੱਖੀ ਦੀ ਗੱਲ ਕੀਤੀ ਹੈ ਮੈਂ, ਉਹ ਤਾਂ ਪੱਤੇ 'ਚ ਜਿੱਦਾਂ ਆਪਾਂ ਬਲੱਡ ਆਪਾਂ

ਜਲਾਈ ਰਹਿੰਦੇ ਆ ਉਹ ਸਰਿੰਜ ਪਾ ਕੇ ਆਪਣਾ ਵਿੱਚ ਰਸ ਚੂਸਦਾ ਪੱਤਿਆਂ ਦਾ, ਇਹ ਉਹਦੇ ਚ ਖਰੋਚਦਾ ਹੈਗਾ ਪੱਤੇ ਨੂੰ, ਤੇ ਖਰੋਚਣ ਦੇ ਨਾਲ ਉਹਦੇ ਚ ਜਿਹੜਾ ਪਾਣੀ ਨਿਕਲਦਾ ਹੈਗਾ ਉਹਨੂੰ ਇਹ ਰਸ ਚੂਸਦਾ ਹੈਗਾ, ਕਿਉਂਕਿ ਇਹਦੇ ਵਿਚਕਾਰ ਜਿਹੜੇ ਉਹਦੇ ਦੰਦ ਨਹੀਂ ਹੁੰਦੇ, ਉਸ ਤਰ੍ਹਾਂ ਦੀ ਬਣਤਰ ਨਹੀਂ ਬਣੀ ਹੁੰਦੀ ਉਹਦੇ ਮੂੰਹ ਦੀ, ਜਿਹਦੇ ਕਰਕੇ ਰਸ ਸਿੱਧਾ ਵਿੱਚ ਪੱਤੇ ਦੇ ਚ ਚੂਸ ਸਕੇ। ਸੋ ਉਹਦੇ ਨਾਲ ਕੀ ਹੁੰਦਾ ਕਿ ਪਾਣੀ ਜਦੋਂ ਜ਼ਿਆਦਾ ਨਿਕਲ ਜਾਂਦਾ ਹੈਗਾ ਤਾਂ ਪੱਤੇ ਜਿਹੜੇ ਨੇ ਉਹਦੇ ਚ ਭੂਰੇ ਰੰਗ ਦੇ ਹੋ ਜਾਂਦੇ ਨੇ, ਖਾਕੀ ਰੰਗ ਦੇ ਵਿੱਚ ਹੋ ਜਾਂਦੇ ਨੇ, ਤਾਂ ਉਹਦੇ ਚ ਜਿਹਨੂੰ ਕਹਿ ਦਿੰਦੇ ਕਿ ਆਪਣੀ ਸਾਡੀ ਫਸਲ ਦਾ ਜਿਹੜਾ ਭੋਜਨ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਵਿਘਨ ਪਾਉਂਦੇ ਨੇ, ਤੇ ਜਿਹਦੇ ਕਰਕੇ ਸਾਡੀ ਜਿਹੜੀ ਬੂਟੇ ਦੇ ਉੱਤੇ ਫਲ ਡੋਡੇ ਟਿੰਡੇ ਜਿਹੜੇ ਨਹੀਂ ਲੱਗਦੇ, ਬੂਟੇ ਦਾ ਕੱਦ ਛੋਟਾ ਹੋ ਜਾਂਦਾ ਹੈਗਾ। ਸੋ ਸਭ ਤੋਂ ਸੌਖਾ ਤਰੀਕਾ ਹੈਗਾ, ਕਿਉਂਕਿ ਇਸ ਕੀੜੇ ਦੇ ਵਿਚਕਾਰ ਜਿਹੜਾ ਹੈਗਾ ਉਹਦੇ ਬੱਚੇ ਨੇ, ਉਹ ਜਿਹੜਾ ਖਾਸ ਤੌਰ 'ਤੇ ਬਾਲਗ ਹੈਗਾ ਉਹ ਜ਼ਮੀਨ ਦੇ ਵਿੱਚ ਰਹਿੰਦਾ ਹੈਗਾ, ਤੂੰ ਅਗਲੇ 8-10 ਦਿਨ ਲਈ ਰਹਿੰਦਾ ਹੈਗਾ, ਅਤੇ ਉਸ ਤੋਂ ਬਾਅਦ ਫਿਰ ਦੁਬਾਰਾ ਨਿਕਲ ਕੇ ਜ਼ਮੀਨ ਦੇ ਵਿੱਚ ਆਉਂਦਾ, ਕਿਉਂਕਿ ਅਖੀਰ ਦੇ ਉੱਤੇ ਜਦੋਂ ਉਹਨੇ ਬਾਲਗ ਦੀ ਅਵਸਥਾ ਜਾਣਾ ਹੁੰਦਾ ਬੱਚੇ ਨੇ, ਜਦੋਂ ਉਹਦਾ ਜੀਵਨ ਚੱਕਰ ਖਤਮ ਹੋਣਾ, ਤਾਂ ਉਹ ਤਣੇ ਦੇ ਨਾਲ ਨਾਲ ਥੱਲੇ ਜ਼ਮੀਨ 'ਚ ਚਲੇ ਜਾਂਦਾ। ਸੋ ਇਹਦਾ ਮਤਲਬ ਜੇ ਤੁਸੀਂ 40-50% ਜਨਸੰਖਿਆ ਜ਼ਮੀਨ ਦੇ ਵਿੱਚ ਹੈਗੀ, ਖਾਸ ਤੌਰ 'ਤੇ ਬਾਲਗ ਜਾਂ ਪ੍ਰੀ ਪੀਪਲ ਸਟੇਜ, ਤਾਂ ਫਿਰ ਆਪਾਂ ਨੂੰ ਸੌਖੇ ਢੰਗ ਨਾਲ ਕੀ ਹੋ ਸਕਦਾ ਵੀ ਜੇ ਤਾਂ ਬਾਰਿਸ਼ ਪੈ ਜਾਂਦੀ ਹੈ ਤਾਂ ਵਧੀਆ ਗੱਲ ਹੈ, ਨਹੀਂ ਤਾਂ ਅਸੀਂ ਆਪਣੇ ਖੇਤ ਦੇ 'ਚ ਪਾਣੀ ਦੇ ਸਕਦੇ, ਅਤੇ ਪਾਣੀ ਕਦੋਂ ਦੇਣਾ? ਸ਼ੁਰੂਆਤ 'ਚ ਆਪਾਂ ਕਹਿੰਦੇ ਵੀ ਕੀਟਨਾਸ਼ਕ ਦਵਾਈਆਂ ਦੀ ਨਾ ਵਰਤੋਂ ਕਰੋ, ਜੇ ਪਹਿਲੇ ਮਹੀਨੇ 'ਚ ਤੁਹਾਡਾ ਹਮਲਾ ਹੁੰਦਾ ਹੈਗਾ ਤਾਂ ਮਹੀਨੇ ਦੀ ਜਦੋਂ ਫਸਲ ਹੋ ਜਾਂਦੀ ਹੈ ਤਾਂ ਤੁਸੀਂ ਖੇਤ ਨੂੰ ਪਾਣੀ ਦੇ ਦਿਓ, ਜਿਹਦੇ ਕਰਕੇ ਉਹਦੀ ਜਨਸੰਖਿਆ ਅੰਦਰ ਹੀ ਮਰ ਜਾਏਗੀ, ਅਤੇ ਜਾਂ ਬਾਰਿਸ਼ ਵਗੈਰਾ ਪੈ ਜਾਂਦੀ ਹੈਗੀ ਉਹਦੇ ਨਾਲ ਵੀ ਇਹਦਾ ਕਾਫੀ ਹੱਦ ਤੱਕ ਹਮਲਾ ਜਿਹੜਾ ਘੱਟ ਜਾਂਦਾ ਹੈਗਾ। ਸੋ ਚੌਥਾ ਜਿਹੜਾ ਕੀੜਾ ਪ੍ਰਮੁੱਖ ਦੇ ਵਿਚਕਾਰ ਇਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਹੈਗਾ ਉਹ ਹੈਗਾ ਜਿਹੜੀ ਜਿਹਨੂੰ ਕਹਿੰਦੇ ਵੀ ਗੁਲਾਬੀ ਸੁੰਡੀ ਆ। ਆਪਾਂ ਦੇਖਦੇ ਕਿ ਸਭ ਤੋਂ ਪਹਿਲਾਂ ਸਾਨੂੰ ਜਾਣ ਲੈਣਾ ਚਾਹੀਦਾ ਵੀ ਗੁਲਾਬੀ ਸੁੰਡੀ ਦਾ ਜੀਵਨ ਚੱਕਰ ਕੀ ਹੈਗਾ। ਇਹ ਇਹੋ ਜਿਹਾ ਕੀੜਾ ਹੈਗਾ ਜਿਹੜਾ ਕਿ ਨਰਮੇ ਦੀ ਫਸਲ ਤੋਂ ਚੱਲ ਕੇ ਨਰਮੇ ਦੀ ਫਸਲ ਦੇ ਉੱਤੇ ਆਉਂਦਾ। ਸੋ ਗਰਮੀਆਂ ਦੇ ਮੌਸਮ 'ਚ ਅਸੀਂ ਦੇਖਦੇ ਹਾਂ ਵੀ ਨਰਮੇ ਦੀ ਫਸਲ ਦੇ ਉੱਤੇ ਜਿਹੜਾ ਹੈਗਾ ਕਿ ਅਪ੍ਰੈਲ ਤੋਂ ਲੈ ਕੇ ਅਤੇ ਇਹ ਤਕਰੀਬਨ ਨਵੰਬਰ ਤੱਕ ਜਿਹੜਾ ਸਾਡੇ ਖੇਤਾਂ ਦੇ ਵਿੱਚ ਰਹਿੰਦਾ ਹੈਗਾ, ਉਦੋਂ ਤਕਰੀਬਨ ਇਹ ਮਹੀਨਾ ਸਵਾ ਮਹੀਨੇ ਦੀ ਆਪਣਾ ਜੀਵਨ ਚੱਕਰ ਪੂਰਾ ਕਰ ਲੈਂਦਾ, ਤਕਰੀਬਨ ਸਾਲ ਦੇ 'ਚ ਇਹਦੀ 4 ਪੁਸ਼ਤਾਂ ਪੂਰੀਆਂ ਕਰ ਲੈਂਦਾ ਹੈਗਾ। ਪਰ ਜਦੋਂ ਸਰਦੀਆਂ ਆਉਂਦੀਆਂ ਨੇ ਅਤੇ ਅਖੀਰ ਦੇ ਉੱਤੇ ਜਦੋਂ ਆਪਾਂ ਅਖੀਰ 'ਤੇ ਅਣਖੜੇ ਟਿੰਡੇ ਜਿਹੜੇ ਛੱਟੀਆਂ ਦੇ ਵਿੱਚ ਲੱਗੇ ਰਹਿ ਜਾਂਦੇ ਨੇ, ਅਖੀਰ ਦੇ ਉੱਤੇ ਆਪਾਂ ਉਹਦੇ ਵਾਸਤੇ ਸਪਰੇਅ ਵੀ ਨਹੀਂ ਕਰਦੇ, ਜਾਂ ਉਹਨਾਂ ਨੂੰ ਆਪਾਂ ਪੱਕਦੇ ਨਹੀਂ, ਖਿੜਦੇ ਨਹੀਂ ਟਿੰਡੇ, ਰੂੰ ਨਹੀਂ ਉਹਨਾਂ ਖਿੜਦਾ ਹੈਗਾ, ਅਤੇ ਆਪਾਂ ਉਹ ਜਿਹੜੇ ਅਣਖੜੇ ਨੇ ਸਿੱਕਣੀਆਂ ਸਮੇਤ ਦੇ ਟਿੰਡੇ ਜਿਹੜੇ ਨੇ ਉਹਨਾਂ ਨੂੰ ਛੱਟੀਆਂ ਨੂੰ ਪੱਟ ਕੇ ਅਤੇ ਖੇਤਾਂ 'ਚ ਢੇਰ ਲਾ ਦਿੰਦੇ ਹਾਂ ਜਾਂ ਪਿੰਡ 'ਚ ਲੈ ਆਉਂਦੇ ਢੇਰ। ਇਹੋ ਇੱਕ ਸੋਰਸ ਹੈਗਾ ਜਿਹੜਾ ਸਾਡਾ ਜਿੱਥੇ ਕਿ ਗੁਲਾਬੀ ਸੁੰਡੀ ਚੱਲਦੀ ਹੈਗੀ ਆ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜੀ ਗੁਲਾਬੀ ਸੁੰਡੀ ਦੀ ਰੋਕਥਾਮ ਕਰਨੀ ਆ, ਵੀ ਜਿਹੜੀ ਇਸ ਸਮੇਂ ਦੇ ਉੱਤੇ ਵੀ ਆਹ ਵੀ ਅਜੇ ਮਹੀਨਾ ਚੱਲਦਾ ਪਿਆ ਜਾਂ ਦੂਜੇ ਨੂੰ ਆਪਾਂ 15-20 ਮਈ ਤੱਕ ਜਿਹੜਾ ਹੈਗਾ ਵੀ ਇਹਦਾ ਕੰਮ ਕਰ ਲਿਆ ਜਾਵੇ, ਕੀ ਕਰਨਾ ਹੈਗਾ ਸਾਨੂੰ। ਸੋ ਜ਼ਿਮੀਂਦਾਰ ਵਧਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਜਿਹੜੀ ਸਭ ਤੋਂ ਪਹਿਲਾਂ ਜਿੱਥੇ ਵੀ ਛੱਟੀਆਂ ਦੇ ਢੇਰ ਲੱਗੇ ਨੇ ਤੁਹਾਡੇ ਪਿੰਡ 'ਚ, ਸੱਥ 'ਚ ਲੱਗੇ ਨੇ ਜਾਂ ਦੂਜੇ ਨੂੰ, ਇਹਨਾਂ ਨੂੰ ਬਾਲਣ ਦੇ ਰੂਪ ਦੇ 'ਚ ਜਿੰਨੀ ਤੋਂ ਜਲਦੀ ਵਰਤ ਸਕਦੇ ਹੋ ਅਤੇ ਵਰਤ ਲੈਣਾ ਚਾਹੀਦਾ ਹੈਗਾ, ਤਾਂ ਕਿ ਇਹਦਾ ਸੋਰਸ ਨਾ ਰਹੇ, ਕਿਉਂਕਿ ਇਹਦਾ ਹੋਰ ਕੋਈ ਸੋਰਸ ਨਹੀਂ, ਅਤੇ ਜੇ ਇਸ ਸੋਰਸ ਨੂੰ ਅਸੀਂ ਖਤਮ ਕਰ ਲਿਆ ਤਾਂ ਅੱਗੇ ਇਹਦੀ ਜਿਹੜੀ ਹਮਲਾ ਕਰਨ ਦੀ ਸਮਰੱਥਾ ਜਿਹੜੀ ਉਹਦੀ ਘੱਟ ਜਾਏਗੀ। ਦੂਸਰਾ, ਇਹਦੇ ਵਿਚਕਾਰ ਜੇ ਜਿਹੜੇ ਅਣਖੜੇ ਟਿੰਡੇ ਨੇ, ਛੱਟੀਆਂ ਸਾਡਾ ਫਸਲ ਦਾ ਨੁਕਸਾਨ ਨਹੀਂ ਪਹੁੰਚਾਉਂਦੀਆਂ, ਪਰ ਜਿਹੜੇ ਉਹਦੇ ਅਣਖੜੇ ਟਿੰਡੇ ਨੇ ਨਾਲ ਲੱਗੇ ਹੋਏ ਨੇ, ਉਹਨਾਂ ਨੂੰ ਆਪਾਂ ਜ਼ਮੀਨ 'ਚ ਸਮਾਂਤਰ ਜ਼ਮੀਨ ਦੇ 'ਚ ਆਪਾਂ ਮਾਰ ਕੇ ਉਹਦੀਆਂ ਟਿੰਡੇ ਝਾੜ ਸਕਦੇ ਹਾਂ, ਉਹਨਾਂ ਟਿੰਡਿਆਂ ਨੂੰ ਆਪਾਂ ਦਬਾ ਸਕਦੇ ਹਾਂ ਜਾਂ ਟਿੰਡਿਆਂ ਨੂੰ ਆਪਾਂ ਬਾਲਣ ਦੇ ਤੌਰ 'ਤੇ ਵਰਤ ਸਕਦੇ ਹੈਗੇ ਆ, ਅਤੇ ਛੱਟੀਆਂ ਸਾਡਾ ਕੁਛ ਨਹੀਂ ਕਹਿੰਦੀਆਂ, ਉਹਨਾਂ ਨੂੰ ਐਸ ਸੱਚ ਅਸੀਂ ਵਰਤੋਂ ਅਗਾਂਹ ਅੱਗੇ ਕਰ ਸਕਦੇ ਹੈਗੇ ਆ। ਸੋ ਇਹ ਤਾਂ ਸੀਗਾ ਸੋਰਸ ਜਿੱਥੋਂ ਕਿ ਚੱਲ ਕੇ ਹੁੰਦਾ ਹੈਗਾ, ਹੁਣ ਇਹ ਵੀ ਇਹਦੀ ਰੋਕਥਾਮ ਕੀ ਕਰਨੀ ਹੈਗੀ ਆ। ਇਹ ਕੀੜਾ ਦਾ ਜਿਹੜਾ ਹੈਗਾ ਵੀ ਇਹਨੇ, ਕਿਉਂਕਿ ਇਹਦੀ ਸੁੰਡੀ ਸਾਡਾ ਫਸਲ ਦਾ ਨੁਕਸਾਨ ਚਾਹੁੰਦੀ ਹੈ, ਕਿ ਇੱਕ ਵਾਰ ਜੇ ਟਿੰਡੇ ਦੇ ਅੰਦਰ ਸੁੰਡੀ ਵੜ ਗਈ ਅਤੇ ਟਿੰਡਾ ਕਾਣਾ ਹੋ ਗਿਆ, ਅਤੇ ਬਾਹਰੋਂ, ਕਿਉਂਕਿ ਜਿੱਦਾਂ ਅਮਰੂਦ ਕਾਣਾ ਹੁੰਦਾ ਉੱਦਾਂ ਹੀ ਗੁਲਾਬੀ ਸੁੰਡੀ ਵੀ ਜਿਹੜੀ ਸਾਡੀ ਉਹਨਾਂ ਨੂੰ ਫਲ ਨੂੰ ਜਿਹੜੀ ਟਿੰਡਿਆਂ ਨੂੰ ਕਾਣਾ ਕਰ ਦਿੰਦੀ ਹੈਗੀ ਆ। ਸੋ ਜਿੱਦਾਂ ਕਿ ਅਮਰੂਦ ਦੇ ਵਿਚਕਾਰ ਸੁੰਡੀ ਵੜ ਜਾਂਦੀ ਹੈ ਅਤੇ ਵਾਪਸ ਫਿਰ ਅੰਦਰ ਹੀ ਪਣਪਦੀ ਰਹਿੰਦੀ ਹੈਗੀ ਆ, ਇੱਦਾਂ ਹੀ ਗੁਲਾਬੀ ਸੁੰਡੀ ਵੀ ਜਿਹੜੀ ਹੈਗੀ ਹੈ, ਕਿਉਂਕਿ ਇਹਨੇ ਆਂਡੇ ਜਿਹੜੇ ਨੇ ਖਾਸ ਤੌਰ ਦੇ ਉੱਤੇ ਫੁੱਲਾਂ 'ਚ ਅਤੇ ਟਿੰਡਿਆਂ ਦੇ ਵਿੱਚ ਦੇਣਾ, ਜਦੋਂ ਫੁੱਲ ਅਤੇ ਟਿੰਡਿਆਂ ਦੇ ਵਿੱਚ ਆਂਡਾ ਦੇ ਦੇਣਾ ਹੈਗਾ, ਤਾਂ ਉੱਥੋਂ ਬੱਚਾ 2 ਦਿਨਾਂ ਬਾਅਦ 3 ਦਿਨਾਂ ਬਾਅਦ ਹੈਚ ਹੋਣਾ ਹੈਗਾ, ਅਤੇ ਉਹਨੇ ਸੁੰਡੀ ਜਿਹੜੀ ਹੈਗੀ ਹੈ ਉਹਨੇ ਟਿੰਡਿਆਂ ਦੇ ਅੰਦਰ ਵੜ ਜਾਣਾ ਹੈਗਾ। ਸੋ ਜਿਹੜੀ ਟਿੰਡਿਆਂ ਦੇ ਵਿੱਚ ਅੰਦਰ ਸੁੰਡੀ ਜਾਂਦੀ ਹੈਗੀ ਹੈ, ਉਹਨੇ ਸਾਡੀ ਫਸਲ ਦੇ ਵਿਚਕਾਰ ਜਿਹੜੀ ਅੰਦਰੋਂ ਅੰਦਰ ਹੀ ਖਾਂਦੇ ਰਹਿਣਾ ਹੈਗਾ। ਸੋ ਉਹਨਾਂ ਨੇ ਇੱਕ ਫੁੱਟੀ 'ਚ ਫਿਰ ਦੂਜੀ ਫੁੱਟੀ 'ਚ, ਕਈ ਵਾਰੀ 3 ਫੁੱਟੀਆਂ ਦੇ ਵਿੱਚ ਜਿਹੜਾ ਉਹਨੂੰ ਖਾ ਕੇ ਜਿਹੜਾ ਨਸ਼ਟ ਕਰ ਦਿੰਦੀ ਬੀਜ ਨੂੰ, ਕਿਉਂਕਿ ਉਹਦੇ 'ਚ ਬੀਜ ਜਿਹੜਾ ਰਿਚ ਸੋਰਸ ਆਫ ਪ੍ਰੋਟੀਨ ਹੁੰਦਾ ਹੈਗਾ। ਸੋ ਉਹਦੇ ਵਿਚਕਾਰ ਜਿਹੜੀ ਉਹਨੂੰ ਖਾਣ ਦੇ ਉੱਤੇ ਨਿਰਭਰ ਕਰਦੀ ਹੈਗੀ ਆ, ਤਾਂ ਉਸ ਕਰਕੇ ਇਹ ਬਾਹਰ ਨਹੀਂ ਰਹਿੰਦੀ ਹੈਗੀ ਆ, ਤਾਂ ਜਦੋਂ ਟਿੰਡੀ ਦੇ ਅੰਦਰ ਵੜ ਜਾਂਦੀ ਤਾਂ ਇਹਨੂੰ ਕਹਿ ਲਓ ਇੱਕ ਤਰ੍ਹਾਂ ਦਾ ਬੰਕਰ ਦੀ ਤਰ੍ਹਾਂ ਦਾ ਹੋ ਜਾਂਦਾ ਹੈਗਾ, ਵੀ ਜਿੱਥੇ ਕੋਈ ਆਪਾਂ ਕੋਈ ਵੀ ਕਿਸੇ ਤਰ੍ਹਾਂ ਦੀ ਸਪਰੇਅ ਦਾ ਅਸਰ ਨਹੀਂ ਹੋਣਾ ਹੈਗਾ। ਸੋ ਆਪਾਂ ਕਰਨਾ ਕੀ ਹੈਗਾ, ਇੱਕ ਯੂਨੀਵਰਸਿਟੀ ਵੱਲੋਂ, ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿਛਲੇ ਸਾਲ ਆਪਾਂ ਇੱਕ ਸਿਫਾਰਿਸ਼ ਕੀਤੀ ਸੀ ਵੀ ਸਾਨੂੰ ਪਹਿਲੀ ਸਪਰੇਅ ਫਿਰ ਕਦੋਂ ਕਰਨੀ ਚਾਹੀਦੀ ਹੈ। ਪਹਿਲੀ ਸਪਰੇਅ ਅਸੀਂ ਕਹਿੰਦੇ ਹਾਂ ਵੀ ਜਿੰਨਾ ਖਾਸ ਤੌਰ ਦੇ ਉੱਤੇ ਜੇ ਖੇਤਾਂ ਦੇ ਵਿੱਚ ਨੇੜੇ ਛੱਟੀਆਂ ਦੇ ਢੇਰ ਲੱਗੇ ਨੇ ਜਾਂ ਜਿੱਥੇ
ਇਸ ਤੋਂ ਇਲਾਵਾ ਜਿਹੜੀ ਹੈਗੀ ਮੁੜ ਕੇ ਰਸਾਇਣਿਕ

ਨਾਲ ਵੀ ਕਿਉਂਕਿ ਅਗਸਤ ਮਹੀਨੇ ਦੇ ਵਿਚਕਾਰ ਜਾਂ ਸਤੰਬਰ ਮਹੀਨੇ ਦੇ ਦੌਰਾਨ ਜਿਹੜਾ ਗੁਲਾਬੀ ਸੁੰਡੀ ਜਿਹੜਾ ਸਾਡਾ ਜ਼ਿਆਦਾ ਹਮਲਾ ਕਰਦੀ ਹੈਗੀ ਆ, ਤਾਂ ਉਸ ਸਮੇਂ ਦੇ ਦੌਰਾਨ ਕੁਛ ਸਾਡੀਆਂ ਦਵਾਈਆਂ ਨੇ, ਸ਼ੁਰੂਆਤ 'ਚ ਅਸੀਂ ਕਹਿੰਦੇ ਕਿ ਪਹਿਲੇ 100 ਦਿਨ ਦੀ ਫਸਲ ਜਦੋਂ ਹੁੰਦੀ ਹੈ ਉਦੋਂ ਜਿਹੜੀਆਂ ਖੁਸ਼ 2-3 ਦਵਾਈਆਂ ਨੇ, ਖਾਸ ਤੌਰ 'ਤੇ ਐਮਾਮੈਕਟਨ ਬੈਂਜਟ ਪ੍ਰੋਕਲੇਮ ਨਾਂ ਦੀ ਆਉਂਦੀ ਹੈ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ, ਜਾਂ ਜਿਹੜੀ ਉਸ 'ਤੇ ਪ੍ਰਫੇਨੋਫਾਸ ਆਉਂਦੀ ਹੈਗੀ ਆ ਉਹ ਜਿਹੜੀ ਹੈਗੀ ਆ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਕੇ ਇਹਦੀ ਰੋਕਥਾਮ ਕਰ ਸਕਦੇ ਹੈਗੇ ਆ। ਇਸ ਤੋਂ ਇਲਾਵਾ ਜਦੋਂ ਗਾਂ ਤੁਹਾਡਾ ਸਤੰਬਰ ਮਹੀਨਾ ਛੱਡ ਜਾਂਦਾ ਹੈਗਾ ਉਦੋਂ ਅਸੀਂ ਸਿੰਥੈਟਿਕ ਦਵਾਈਆਂ ਜਿਹੜੀਆਂ ਨੇ ਉਹਨਾਂ ਦੀ ਵਰਤੋਂ ਕਰ ਸਕਦੇ ਹੈਗੇ। ਸੋ ਸਿੰਥੈਟਿਕ ਦਵਾਈਆਂ ਦੇ ਵਿੱਚ ਕਿਹੜੀ ਵਰਤੋਂ ਕਰ ਸਕਦੇ ਆ? ਸਿੰਥੈਟਿਕ 'ਚ ਖਾਸ ਤੌਰ 'ਤੇ ਜਿੱਦਾਂ ਡੈਸਸ ਆ, ਸਾਈਪਰ ਆ, ਫੈਨਵਲ ਰੇਟ ਹੈਗੀ ਆ, ਇਹਨਾਂ ਦਵਾਈਆਂ ਦੀ ਵਰਤੋਂ ਕਰਕੇ ਅਸੀਂ ਤੋਂ ਨਿਜਾਤ ਪਾ ਸਕਦੇ ਹੈਗੇ। ਸੋ ਇਹ ਸੀ ਕਿ ਜਿਹੜੇ ਕੁਝ ਪ੍ਰਮੁੱਖ ਕੀੜੇ ਵੇ ਜਿਨ੍ਹਾਂ ਦੀ ਸਾਡੀ ਫਸਲ ਦੇ ਵਿੱਚ ਸਾਨੂੰ ਜਿਹੜਾ ਨੁਕਸਾਨ ਕਰਦੇ ਹੈਗੇ ਨੇ ਨਰਮੇ ਦੇ ਵਿਚਕਾਰ, ਉਹਨਾਂ 'ਚੋਂ ਰਸ ਚੂਸਣ ਵਾਲੇ ਜਾਂ ਜਿਹੜੀ ਗੁਲਾਬੀ ਸੁੰਡੀ ਬਾਰੇ ਮੈਂ ਗੱਲਬਾਤ ਕੀਤੀ ਹੈ। ਜੇ ਇਹ ਢੰਗ ਤਰੀਕੇ ਆਪਾਂ ਜੇ ਅਪਣਾ ਲਈਏ ਜਾਂ ਦੂਜੇ ਨੂੰ, ਤਾਂ ਇਹਨਾਂ ਤੋਂ ਕਾਫੀ ਹੱਦ ਤੱਕ ਜਿਹੜੀ ਨਿਜਾਤ ਪਾ ਸਕਦੇ ਹੈਗੇ ਆ। ਸੋ ਐਂਡ ਅੰਤ ਦੇ ਵਿਚਕਾਰ ਮੈਂ ਤੁਹਾਨੂੰ ਕੁਛ ਜਿਹੜੀਆਂ ਜ਼ਰੂਰੀ ਗੱਲਾਂ ਨੇ ਜਿਹੜੀਆਂ ਖਾਸ ਤੌਰ ਦੇ ਉੱਤੇ ਵੀ ਜਿਹੜੇ ਧਿਆਨ ਰੱਖਣ ਦੀ ਲੋੜ ਹੈਗੀ ਜ਼ਿਮੀਂਦਾਰ ਭਰਾਵਾਂ ਨੂੰ, ਕਿਉਂਕਿ ਨਰਮੇ ਦਾ ਜਿੱਦਾਂ ਸਮਾਂ ਚੱਲਦਾ ਪਿਆ, ਬਿਜਾਈ ਦਾ ਟਾਈਮ ਇਸ ਟਾਈਮ ਦੇ ਉੱਤੇ ਚੱਲਦਾ ਆ, ਆਪਾਂ ਕੋਸ਼ਿਸ਼ ਕਰੀਏ ਕਿ 15 ਮਈ ਤੱਕ ਆਪਣੀ ਬਿਜਾਈ ਜਿਹੜੀ ਪੂਰੀ ਕਰ ਲਈਏ, ਜ਼ਿਆਦਾ ਤੋਂ ਜ਼ਿਆਦਾ 20 ਮਈ ਤੱਕ, ਕਿਉਂਕਿ ਇਸ ਸਮੇਂ ਦੇ ਦੌਰਾਨ ਜਿਹੜਾ ਕਿਉਂਕਿ ਜਿਹੜੀ ਪਿਛੇਤੀ ਬੀਜੀ ਫਸਲ ਹੈ ਉੱਤੇ ਗੁਲਾਬੀ ਸੁੰਡੀ ਦਾ ਵੀ ਹਮਲਾ ਜ਼ਿਆਦਾ ਹੁੰਦਾ ਔਰ ਦੂਸਰਾ ਜਿਹੜਾ ਹੈਗਾ ਚਿੱਟੀ ਮੱਖੀ ਦਾ ਵੀ ਹਮਲਾ ਜ਼ਿਆਦਾ ਹੁੰਦਾ ਆ। ਸੋ ਆਪਾਂ ਕੋਸ਼ਿਸ਼ ਕਰੀਏ ਵੀ ਜਿਹੜੀਆਂ ਸਿਫਾਰਿਸ਼ ਕਿਸਮਾਂ ਨੇ ਸਾਡੀਆਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨੇ ਸਾਡੀ ਪੈਕੇਟਸ ਦੇ ਵਿੱਚ ਦਿੱਤੀਆਂ ਨੇ, ਤੁਸੀਂ ਸੰਪਰਕ ਕਰ ਸਕਦੇ ਖੇਤੀਬਾੜੀ ਮਹਿਕਮੇ ਨਾਲ, ਤੁਸੀਂ ਸੰਪਰਕ ਕਰ ਸਕਦੇ ਸਾਡੇ ਫਾਰਮ ਸਲਾਹਕਾਰ ਸੇਵਾ ਕੇਂਦਰ, ਕ੍ਰਿਸ਼ੀ ਵਿਗਿਆਨ ਕੇਂਦਰ ਨੇ ਜਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਤੁਸੀਂ ਉਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਜੇ ਔਰ ਉਸ ਆਧਾਰ ਦੇ ਉੱਤੇ ਜਿਹੜੀ ਵੀ ਸਿਫਾਰਿਸ਼ ਸਾਡੀਆਂ ਕਿਸਮਾਂ ਨੇ ਉਹਨਾਂ ਦੀ ਹੀ ਵਰਤੋਂ ਕਰਨੀ, ਬਿਜਾਈ ਜਿਹੜੀ ਕਰਨੀ ਚਾਹੀਦੀ ਹੈਗੀ ਆ। ਤੀਸਰੀ ਉਹ 'ਚ ਮੁੱਖ ਜਿਹੜਾ ਅਹਿਮ ਮੁੱਦਾ ਹੈਗਾ ਜਾਂ ਦੂਜੇ ਨੂੰ ਕਿ ਸਪੇਸਿੰਗ, ਕਿਉਂਕਿ ਜਿਹੜੀ ਚਿੱਟੀ ਮੱਖੀ ਹੈ ਅਤੇ ਗੁਲਾਬੀ ਸੁੰਡੀ ਹੈ, ਜੇ ਥੋੜ੍ਹਾ ਜਿਹਾ ਵਿਰਲਾ ਬਿਜਾਈ ਕਰਾਂਗੇ ਤਾਂ ਉੱਥੇ ਇਹਦਾ ਹਮਲਾ ਘੱਟ ਹੁੰਦਾ ਹੈਗਾ, ਜਿੱਥੇ ਜਿੰਨੀ ਸੰਘਣੀ ਬਿਜਾਈ ਕਰਾਂਗੇ ਉੱਥੇ ਹੀ ਜ਼ਿਆਦਾ ਜਿਹੜਾ ਹਮਲਾ ਹੁੰਦਾ ਹੈਗਾ। ਆਮ ਤੌਰ 'ਤੇ ਜ਼ਿਮੀਂਦਾਰ ਭਰਾ ਅਸੀਂ ਸਿਫਾਰਿਸ਼ ਕਰਦੇ ਕਿ 2 ਪੈਕਟ ਜਿਹੜੇ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵਰਤਣੇ ਚਾਹੀਦੇ, ਅਸੀਂ 900 ਗ੍ਰਾਮ ਸੀਡ ਦੀ ਸਿਫਾਰਿਸ਼ ਕਰਦੇ ਹਾਂ, ਪਰ ਜ਼ਿਮੀਂਦਾਰ ਭਰਾ ਕਈ ਵਾਰੀ ਹੁੰਦਾ ਕਿ ਔੜ 'ਚ ਆ ਮੱਚ ਜਾਣਗੇ ਬੂਟੇ ਜਾਂ ਦੂਜੇ ਨੇ ਕਿ ਉਹ 3 ਜਾਂ 4 ਪੈਕਟਾਂ ਤੱਕ ਹੀ ਵਰਤ ਦਿੰਦੇ ਨੇ। ਸੋ ਜੇ ਆਪਾਂ ਸ਼ੁਰੂਆਤ 'ਚ ਵਰਤ ਲਏ ਨੇ ਪੈਕਟ ਅਤੇ ਜੇ ਸੰਘਣਾ ਹੋ ਗਿਆ ਹੈਗਾ ਤਾਂ ਜਦੋਂ ਪਹਿਲਾਂ ਪਾਣੀ ਲਾਉਂਦੇ ਹਾਂ ਤਾਂ ਉਸ ਤੋਂ ਬਾਅਦ ਸਾਨੂੰ ਬੂਟਿਆਂ ਨੂੰ ਜਿਹੜਾ ਵਿਰਲਾ ਕਰ ਲੈਣਾ ਚਾਹੀਦਾ ਹੈਗਾ, ਕਿਉਂਕਿ ਵਿਰਲਾ ਕਰਨ ਦੇ ਨਾਲ ਕੀ ਹੁੰਦਾ ਹੈਗਾ ਕਿ ਬੂਟੇ ਦੇ ਵਿਚਕਾਰ ਉੱਪਰ ਤੋਂ ਲੈ ਕੇ ਥੱਲੇ ਤੱਕ ਜਿਹੜੀ ਆ ਨਾ ਦਵਾਈ ਜਿਹੜੀ ਪੈ ਜਾਂਦੀ ਹੈਗੀ ਆ, ਧੁੱਪ ਲਾਈਟ ਵੀ ਥੱਲੇ ਜਿਹੜੀ ਬਰਾਬਰ ਤੱਕ ਜਾਂਦੀ ਹੈਗੀ ਆ, ਅਤੇ ਵਿਰਲੇ ਬੂਟਿਆਂ ਦੇ ਵਿਚਕਾਰ, ਅਤੇ ਉਹਦੇ ਨਾਲ ਕੀ ਹੁੰਦਾ ਕਿ ਪੂਰਾ ਚਾਂਸ ਹੁੰਦਾ ਜਦੋਂ ਅਸੀਂ ਸਪਰੇਅ ਕਰਦੇ ਹੈਗੇ ਹਾਂ, ਚਿੱਟੀ ਮੱਖੀ ਦੇ ਖਾਸ ਤੌਰ 'ਤੇ ਜਿਹੜੇ ਬੱਚੇ ਨੇ ਉਹਨਾਂ 'ਤੇ ਵੀ ਸਪਰੇਅ ਪੈ ਜਾਂਦੀ ਹੈ, ਗੁਲਾਬੀ ਸੁੰਡੀ ਦਾ ਜਿਹੜਾ ਪਮੱਕੜ ਹੈਗਾ ਉਹ ਜ਼ਮੀਨ ਦੇ ਵਿਚਕਾਰ ਥੱਲੇ ਜਿਹੜਾ ਬੈਠਾ ਹੁੰਦਾ ਹੈਗਾ ਉਹਦੇ 'ਤੇ ਵੀ ਸਪਰੇਅ ਪਾਉਣ ਦੇ ਚਾਂਸ ਹੈਗੇ ਨੇ, ਤਾਂ ਉਹਦੇ ਕਰਕੇ ਕੀ ਹੁੰਦਾ ਕਿ ਜਦੋਂ ਉਹਦਾ ਬਾਲਗ ਹੀ ਮਰ ਗਿਆ ਹੈਗਾ ਤਾਂ ਫਿਰ ਆਟੋਮੈਟਿਕ ਸਾਨੂੰ ਉਹਦੇ ਆਂਡੇ ਦੇਣ ਦੀ ਸਮਰੱਥਾ ਖਤਮ ਹੋ ਜਾਂਦੀ ਹੈਗੀ ਅਤੇ ਆਟੋਮੈਟਿਕ ਸਾਡਾ ਜਿਹੜਾ ਕੰਟਰੋਲ ਹੋ ਜਾਂਦਾ ਹੈਗਾ। ਸੋ ਸਪੇਸਿੰਗ ਦਾ ਵੀ ਉਹਨਾਂ ਇੱਕ ਅਹਿਮ ਮੁੱਦਾ ਹੈਗਾ। ਇਸ ਵਾਰੀ ਅਸੀਂ ਇੱਕ ਸਿਫਾਰਿਸ਼ ਹੋਰ ਵੀ ਕੀਤੀ ਹੈਗੀ ਜਿਹਦੀ ਖਾਦਾਂ ਬਾਰੇ ਸੀਗਾ ਜਾਂ ਦੂਜੇ ਨੂੰ ਹੈਗਾ, ਕਿਉਂਕਿ ਇਹ ਆਮ ਤੌਰ 'ਤੇ ਨਰਮਾ ਜਿਹੜਾ ਥੋੜ੍ਹੀ ਜਿਹੀਆਂ ਮਾੜੀਆਂ ਪੈਲੀਆਂ ਨੇ ਜਾਂ ਦੂਜੇ ਨੂੰ ਉਹਨਾਂ 'ਚ ਜ਼ਿਆਦਾ ਬਿਜਾਈ ਕੀਤੀ ਜਾਂਦੀ ਹੈ ਤਾਂ ਖਾਦ ਵਗੈਰਾ ਦਾ ਥੋੜ੍ਹਾ ਧਿਆਨ ਰੱਖਣਾ ਚਾਹੀਦਾ ਹੈਗਾ। ਸੋ ਅਸੀਂ ਉਹਦੇ 'ਚ ਅੱਗੇ ਪਹਿਲਾਂ 90 ਕਿਲੋ ਦੀ ਸਿਫਾਰਿਸ਼ ਕਰਦੇ ਸੀ, ਹੁਣ ਅਸੀਂ ਉਹਦੀ 120 ਕਿਲੋ ਜਿਹੜੀ ਵੀ 3 ਗੱਟੇ ਜਿਹੜੇ ਨੇ ਯੂਰੀਏ ਦੇ ਉਹ ਲਗਾ ਦੇਣੇ ਨੇ। ਪਹਿਲਾਂ ਅਸੀਂ ਜਦੋਂ ਖੇਤ 'ਚ ਜਿੱਥੇ ਹਲਕੀ ਪੈਲੀ ਆ ਤਾਂ ਜ਼ਮੀਨ ਦੇ 'ਚ ਸ਼ੁਰੂਆਤ ਦੇ 'ਚ ਅਸੀਂ ਲਗਾ ਸਕਦੇ ਬਿਜਾਈ ਦੇ ਸਮੇਂ ਦੇ ਉੱਤੇ, ਨਹੀਂ ਤਾਂ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਪਹਿਲੇ ਪਾਣੀ ਦੇ ਉੱਤੇ, ਅਤੇ ਜਦੋਂ ਫੁੱਲ ਵਗੈਰਾ ਡੋਡੀ ਲੱਗਦੀ ਹੈਗੀ ਆ ਜੁਲਾਈ ਮਹੀਨੇ ਦੇ 'ਚ ਉਦੋਂ ਵੀ ਇਹਦੀ ਵਰਤੋਂ ਕਰਕੇ ਅਸੀਂ ਇਸ ਤੋਂ ਵਧੀਆ ਜਿਹੜਾ ਵਧੀਆ ਫੁੱਲ ਡੋਡੀ ਜਿਹੜੇ ਟਿੰਡੇ ਅਸੀਂ ਉਗਾ ਸਕਦੇ ਹੈਗੇ ਆ। ਇਸ ਤੋਂ ਇਲਾਵਾ ਜਿਹੜਾ ਸਰਵੇਖਣ ਜਿਹੜਾ ਸਾਡੇ ਦੇ ਬਹੁਤ ਅਹਿਮ ਮੁੱਦਾ ਹੈ ਕਿ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਅਸੀਂ ਲਗਾਤਾਰ ਕਹਿੰਦੇ ਹਾਂ, ਖਾਸ ਤੌਰ 'ਤੇ ਮਈ ਮਹੀਨੇ ਤੋਂ ਬਾਅਦ ਜੂਨ ਤੋਂ ਸਾਨੂੰ ਚਿੱਟੀ ਮੱਖੀ ਲਈ, ਗੁਲਾਬੀ ਸੁੰਡੀ ਲਈ ਲਗਾਤਾਰ ਖੇਤਾਂ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ। ਜੇ ਸਰਵੇਖਣ ਦੇ ਆਧਾਰ 'ਤੇ ਜਿੱਦਾਂ ਕਿ ਮੈਂ ਸ਼ੁਰੂ 'ਚ ਦੱਸਿਆ ਵੀ ਜੇ ਕੋਈ ETL ਜਾਂ ਆਰਥਿਕ ਆਕਾਰ ਤੋਂ ਕੀੜਾ ਮਕੌੜਾ ਵੱਧ ਜਾਂਦਾ ਹੈਗਾ ਤਾਂ ਸਾਨੂੰ ਪਹਿਲ ਦੇ ਆਧਾਰ ਦੇ ਉੱਤੇ ਜਿਹੜੀ ਸਪਰੇਅ ਕਰਨੀ ਚਾਹੀਦੀ ਹੈ, ਕਿਉਂਕਿ ਉਹਦੀ ਟਾਈਮਿੰਗ ਜਿਹੜੀ ਹੈਗੀ ਆ ਕਿਸੇ ਵੀ ਚੀਜ਼ ਦੀ ਦਵਾਈ ਦੀ ਉਹਨੇ ਉਨੀ ਵਧੀਆ ਕਾਮਯਾਬੀ ਨਾਲ ਕੰਮ ਕਰਨਾ ਹੈਗਾ ਜੇ ਉਹਦੀ ਅਸੀਂ ਵਰਤੋਂ ਸਹੀ ਢੰਗ ਨਾਲ ਸਹੀ ਸਮੇਂ ਦੇ ਉੱਤੇ ਕਰ ਦਿੰਦੇ ਹੈਗੇ। ਸੋ ਜਿੰਨੀਆਂ ਸਿਫਾਰਿਸ਼ ਕੀਤੀਆਂ ਦਵਾਈਆਂ ਨੇ, ਜਿੰਨੀ ਸਿਫਾਰਿਸ਼ ਕੀਤੀ ਮਾਤਰਾ ਹੈਗੀ ਆ ਔਰ ਜਿੰਨੀ ਦਵਾਈਆਂ ਦੇ ਕਿਹਾ ਹੈਗਾ ਜਾਂ ਦੂਜੇ ਨੇ ਕਿਹਾ ਉਹਨਾਂ ਨੂੰ ਅਦਰ ਬਦਲ ਕੇ ਸਾਨੂੰ ਵਰਤੋਂ ਕਰ ਦੇਣੀ ਚਾਹੀਦੀ ਤਾਂ ਕਿ ਕੀੜਿਆਂ ਦੇ ਵਿੱਚ ਇਹਨਾਂ ਦਵਾਈਆਂ ਦੇ ਪ੍ਰਤੀ ਸਹਿਣ ਸ਼ਕਤੀ ਪੈਦਾ ਨਾ ਹੋ ਸਕੇ ਔਰ ਨਾਲ ਦੀ ਨਾਲ ਹੀ ਸਾਨੂੰ ਬਿਹਤਰੀ ਢੰਗ ਨਾਲ ਸਹੀ ਢੰਗ ਨਾਲ ਸਾਡਾ ਵਾਤਾਵਰਨ ਵੀ ਦੂਸ਼ਿਤ ਨਾ ਹੋਵੇ ਔਰ ਲੋੜ ਮੁਤਾਬਕ ਹੀ ਅਸੀਂ ਇਹਦੀ ਵਰਤੋਂ ਕੀਤੀ ਜਾਵੇ ਔਰ ਕੋਸ਼ਿਸ਼ ਕਰੋ ਕਿ ਜੇ ਸ਼ੁਰੂਆਤ 'ਚ ਜਿੱਦਾਂ ਕੁਛ ਮੈਂ ਗੈਰ ਰਸਾਇਣਿਕ ਢੰਗ ਦੱਸੇ ਨੇ ਇਹਨਾਂ ਦੀ ਵਰਤੋਂ ਕਰਕੇ ਅਸੀਂ ਕੀੜੇ ਨੂੰ ਨਿਜਾਤ ਪਾ ਸਕੀਏ ਪਰ ਜੇ ਕਿਸੇ ਵਜ੍ਹਾ ਦੇ ਕਰਕੇ ਮੌਸਮ ਅਨੁਕੂਲ ਹੋਣ ਕਰਕੇ ਜਨਸੰਖਿਆ ਚਿੱਟੀ ਮੱਖੀ ਦੀ ਜਾਂ ਗੁਲਾਬੀ ਸੁੰਡੀ ਦੀ ਜ਼ਿਆਦਾ ਹੁੰਦੀ ਹੈ
ਨਾ ਪਈ ਹੋਵੇ ਇਹਦਾ ਧਿਆਨ ਰੱਖ ਲੈਣਾ ਚਾਹੀਦਾ। ਸੋ 8 ਵਜੇ ਤੋਂ ਬਾਅਦ ਜਾਂ 9 ਵਜੇ ਤੋਂ ਬਾਅਦ ਆਪਾਂ

0: ਸਪਰੇਅ ਕਰਕੇ 12 ਵਜੇ ਤੱਕ ਸਾਨੂੰ ਸਪਰੇਅ ਬੰਦ ਕਰ ਦੇਣੀ ਚਾਹੀਦੀ ਹੈ। ਉਹਦੇ ਨਾਲ ਕੀ ਹੁੰਦਾ ਕਿ ਕਾਫੀ ਹੱਦ ਤੱਕ ਆਪਾਂ ਜਿਹੜਾ ਉਹਦੀ ਜਿਹੜੀ ਕੀੜੇ ਮਕੌੜੇ ਦੀ ਅਸੀਂ ਵਧੀਆ ਢੰਗ ਨਾਲ ਰੋਕ ਸਕਦੇ ਕਰ ਸਕਦੇ ਹਾਂ। ਸੋ ਇਹ ਸਨ ਕੁਝ ਗੱਲਾਂ ਜਿਨ੍ਹਾਂ ਬਾਰੇ ਮੈਂ ਗੱਲਬਾਤ ਕਰਨਾ ਚਾਹ ਰਿਹਾ ਸੀਗਾ, ਜਦੋਂ ਜਿਹਨੂੰ ਕਿ ਇਹ ਜਿਹੜੇ ਕੀੜੇ ਮਕੌੜੇ ਵੱਖ ਵੱਖ ਤਰ੍ਹਾਂ ਦੀ ਜਿਹੜੀ ਫਸਲ 'ਤੇ ਹਮਲਾ ਕਰਦੇ ਨੇ ਨਰਮੇ ਦੀ ਫਸਲ ਦੇ ਉੱਤੇ, ਉਹਨਾਂ ਨੂੰ ਆਪਾਂ ਸਹੀ ਢੰਗ ਨਾਲ ਜੋ ਵੀ ਤੁਹਾਨੂੰ ਦਿਸ਼ਾ ਨਿਰਦੇਸ਼ ਦਿੱਤੇ ਨੇ ਇਹਦੇ ਮੁਤਾਬਕ ਤੁਸੀਂ ਜੇ ਵਰਤੋਂ ਕਰੋਗੇ ਤਾਂ ਆਪਾਂ ਵਧੀਆ ਇਹਦੀ ਰੋਕਥਾਮ ਕਰ ਸਕਾਂਗੇ।
1: ਦੋ ਕੁ ਬੋਲ ਗਾਉਣ ਦੇ ਲਾਉਂਦੇ ਬਲ ਸਾਹਿਬ,
2: ਸੁਣਾ ਦਿਓ ਜੀ।

ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਪੁਰ ਕਿਸੇ ਨਾ ਜਾਣਾ ਦੇਖ ਕੇ ਚੌਕਾ ਕੱਢੀ ਕਾ ਉੱਪਰ ਆਈ ਬੈਠੇ ਕੁੜਿਆ ਮਤ ਭਿੱਟਾ ਵੇ ਮਤ ਭਿੱਟਾ ਅੰਨ ਸਾਡਾ ਫਿੱਟਾ ਤਨ ਫਿੱਟੇ ਫੇਰ ਕਰੇਨ ਮੈਂ ਜੂਠੇ ਚੁਲੀ ਪ੍ਰੇਨ ਕਹੁ ਨਾਨਕ ਸੱਚ ਧਿਆਈਏ ਸੁੱਚ ਹੋ ਗਏ।